ਆਦਿ ਪੁਰਗਵਗਤ ਅਵਿਨਾਸੀ ਲੋਕ ਚਤਰ ਜੋਤ ਪ੍ਰਕਾਸ਼ੀ ਹਸਤ ਕੀਟ ਕੇ ਵਿੱਚ ਸਮਾਨਾ ਰਾਵ ਰੰਗ ਜੈ ਇਕ ਸਰ ਜਾਨਾ ਅਦਵੈ ਅਲਖ ਪੁਰਗ ਅਵਗਾਮੀ ਸਭ ਖਟ ਖਟ ਕੇ ਅੰਤਰ ਜਾਮੀ ਅਲਗ ਰੂਪ ਅਛੈ ਅਨਭੇਖਾ ਰਾਗ ਰੰਗ ਜਹ ਰੂਪ ਨਾ ਰੇਖਾ ਵਰਨ ਚੈਨ ਸਭ ਹੂਤੇ ਨਿਆਰਾ ਆਦ ਪੁਰਗ ਅਦਵੈ ਅਭਿਕਾਰਾ ਵਰਨ ਚੈਨ ਜੈ ਜਾਤ ਨਾ ਪਾਤਾ ਸਤਰ ਮਿੱਤਰ ਜੈ ਤਾਂ

ਸਭ ਪ੍ਰਤਾਪ ਜਗਦੀਸ਼ ਕੋ ਕਹੋ ਸਗਤ ਬਿਤੈਨ ਦੋਹਰਾ ਕੋ ਆਤਮਾ ਸਰੂਪ ਹੈ ਕਹਾ ਸ੍ਰੇਸ਼ਠ ਕੋ ਵਿਚਾਰ ਕਵਨ ਧਰਮ ਕੋ ਕਰਮ ਹੈ ਕਹੋ ਸਕਲ ਵਿਸਥਾਰ ਦੋਹਰਾ ਕਹ ਜੀ ਤਬ ਕਾ ਮਰਨ ਹੈ ਕਵਨ ਸੁਰ ਕਹ ਨਰ ਕੋ ਸੁਗੜਾ ਕੋ ਮੂੜਤਾ ਕਹਾ ਤਰਕ ਅਵਤਰਕ ਦੋਹਰਾ ਕੋ ਨਿੰਦਾ ਜਸ ਹੈ ਕਵਨ ਕਵਨ ਪਾਪ ਕਾ ਧਰਮ ਕਵਨ ਜੋਗ ਕੋ ਭੋਗ ਹੈ ਕਵਨ ਕਰਮ ਅਪਕਰਮ ਦੋਹਰਾ ਕਾ ਕਹੋ ਸੋ ਸਭ ਕਾ ਸੋ ਕਹੈ ਦਮ ਕੋ ਕਹਾ ਕਹੰਤ ਕੋ ਸੂਰਾ ਦਾਤਾ ਕਵਨ ਕਹੋ ਤੰਤ ਕੋ ਮਨ ਦੋਹਰਾ ਕਹਾ ਰੰਗ ਰਾਜਾ ਕਵਨ ਹਰਗ ਸੋਗ ਹੈ ਕਵਨ ਕੋ ਰੋਗੀ ਰਾਗੀ ਕਵਨ ਕਹੋ ਤਤ ਮੋਹ ਤਵਨ ਦੋਹਰਾ ਕਵਨ ਰਿਸ਼ਟ ਕੋ ਪੁਸ਼ਟ ਹੈ ਕਹ ਸ੍ਰੇਸ਼ਟ ਕੋ ਵਿਚਾਰ ਕਵਨ ਸ੍ਰੇਸ਼ਟ ਕੋ ਭ੍ਰਿਸ਼ਟ ਹੈ ਕਹੋ ਸਕਲ ਵਿਸਥਾਰ ਦੋਹਰਾ ਕਹਾ ਕਰਮ ਕੋ ਕਰਮ ਹੈ ਕਹਾ ਭਰਮ ਕੋ ਨਾਸ ਕਹਾ ਚਿਤਨ ਕੀ ਚੇਸ਼ਟਾ ਕਹਾ ਛੇਤ ਪ੍ਰਕਾਸ਼ ਦੋਹਰਾ ਕਹਾ ਨੇਮ ਸੰਜਮ ਕਹਾ ਕਹਾ

ਤਾ ਪ੍ਰਸਾਦ ਦੀਰਕ ਤਿਰ ਭੰਗੀ ਛੰਦ ਦੁਰ ਜਲ ਨੰਡਨ ਅਸੁਰ ਵਿਹੰਡਨ ਦੁਸ਼ਟ ਨਿਕੰਦਨ ਆਦਿਵ੍ਰਤੇ ਚਚਰਾਸੁਰ ਮਾਰਨ ਪਤਿਰ ਧਾਰਨ ਨਰਕ ਨਿਵਾਰਨ ਗੂੜ ਗਤੇ ਅਛੈ ਅਖੰਡੇ ਤੇਰ ਪਛੰਡੇ ਖੰਡ ਡੰਡੇ ਅਲਖ ਮਤੇ ਜੈ ਜੈ ਹੋਸੀ ਮੈਂ ਕਾਸਨ ਵਰਦਨ ਰੰਭ ਕਪੜਦਨ ਛਤਰ ਛਿਤੇ ਆਸੁਰੀ ਵਿਹੰਡਨ ਦੁਸ਼ਟ ਨਿਕੰਦਨ ਪੁਸ਼ਟ ਉਡੰਡਨ ਰੂਪਤੇ ਚੰਡਾਸੁਰ ਚੰਡਨ ਮੁੰਡ ਵਿਹੰਡਨ ਧੂਮਰ ਬਿੰਸਣ ਮੈਕ ਮਥੇ ਦਾਨਵ ਪ੍ਰਹਾਰ ਨਰਕ ਨਿਵਾਰ ਅਧਮ ਉਦਾਰਨ ਉੜਦਾ ਥੇ ਜੈ ਜੈ ਹੋਸੀ ਮੈਂ ਕਾਸੁਰ ਵਰਦਨ ਰੰਭ ਕਪੜਦਨ ਡਾਵਰੂ ਡਵੰਕੇ ਬਵਰ ਬਵੰਕੇ ਭੁਜਾ ਫਰੰਕੇ ਤੇਜ ਬਰੰਗ ਲੰਕੜਿਆਂ ਫਾਂਦੇ ਆਯੁਧ ਬਾਂਧੇ ਸੈਨ ਬਿਮਰਦਨ ਕਾਲ ਸੁਰੰਗ ਅਸ਼ਟਾਇ ਚਮਕੇ ਫੁਕਣ ਦਮਕੇ ਅਸੀ ਚਮਕੇ ਫੁੰਗ ਫਨੰਗ ਜੈ ਜੈ ਹੁਸੀ ਮੈਂ ਕਾਸੁਰ ਵਰਦਨ ਰੰਭ ਕਪੜਦਨ ਦੈ ਜਿਣੰਗ ਚੰਡਾਸੁਰ ਚੰਡਨ ਬੁੰਡ ਬਿਮੰਡਨ ਖੰਡ ਖੰਡਨ ਖੂਨ ਕਿਤੇ ਦਾਮਨੀ ਦਮੰਕਣ ਧੁਜਾ ਫਰੰਕਣ ਫਣੀ ਫੁੰਕਾਰਨ ਜੋ ਜਿੱਤੇ ਸਰਦਾਰ ਬਿਬਰਕਣ ਦੁਸ਼ਟ ਪ੍ਰਕਰਕਣ ਪੁਸ਼ਟ ਪ੍ਰਹਰਕਣ ਦੁਸ਼ਟ ਮਥੇ ਜੈ ਜੈ ਹੁਸੀ ਮੈਂ ਕਾਸੁਰ ਵਰਦਨ ਭੂਮ ਕਾਤਲ ਉੜਦਾ ਥੇ ਦਾਮਿਨੀ ਪ੍ਰਹਾਸਨ ਸੋਛਭ ਨਿਵਾਸਨ ਸ੍ਰੇਸ਼ ਪ੍ਰਕਾਸ਼ਨ ਕੂੜ ਗਤੇ ਰਕਤਾਸੁਰ ਆਚਨ ਜੋਤ ਬ੍ਰਹਮਾਚਨ ਨਿਰਦੈ ਨਰਾਚਨ ਧਰਮ ਬ੍ਰਿਤੇ ਸ੍ਰੋਣਤ ਅਚਿੰਤੀ ਅਨਲ ਬਿੰਤੀ ਜੋ ਜਯੰਤੀ ਖੜਗ ਧਰੇ ਜੈ ਜੈ ਹੋਸੀ ਮੈਂ ਕਾਸੁਰ ਮਰਦਨ ਪਾਪ ਬਿਨਾਸਨ ਧਰਮ ਕਰੇ ਅਗੋਗ ਨਿਵਾਰਨ ਦੋਸ਼ ਪ੍ਰਜਾਨਨ ਸ੍ਰੇਸ਼ਟ ਉਵਾਰਨ ਸੁਧ ਮਤੇ ਫਣੀਅਰ ਫੁੰਕਾਰਨ ਬਾਗ ਬਕਾਰਨ ਸ਼ਸਤ੍ਰ ਪ੍ਰਹਾਰਨ ਸਾਧ ਮਤੇ ਸੈਤੀ ਸਨਾਨ ਅਸ਼ਟ ਪ੍ਰਭਾਨ ਬੋਲ ਬੋਲ ਨਿਪਾਹਨ ਤੇਜ ਤੁਲੰਗ ਜੈ ਜੈ ਹੋਸੀ ਮੈਂ ਕਾਸੁਰ ਮਰਦਨ ਭੂਮ ਕਾਲ ਪਤਾਲ ਜਲੰਗ ਚਾਚਰ ਚਮਕਾਰਨ ਚਛੁਰ ਹਾਰਨ ਧੂਮ ਦਰਕਾਰਨ ਦਰਬ ਮਥੇ ਦਾੜਵੀ ਪ੍ਰਦਨ ਤੇ ਜੋਗ ਜੈਨ ਤੇ ਮਨੁਜ ਮਥਨ ਤੇ ਗੂੜ ਕਥੇ ਕਰਮ ਪ੍ਰਣਾਸਨ ਚੰਦ ਪ੍ਰਕਾਸ਼ਨ ਸੂਰਜ ਪ੍ਰਜਨ ਅਸ਼ਟ ਭੁਜੇ ਜੈ ਜੈ ਹੋਸੀ ਮੈਂ ਕਾਸੁਰ ਮਰਦਨ ਭਰਮ ਬਿਨਾਸਮ ਧਰਮ ਜੁਜੇ ਘੁੰਗਰੁ ਖਮੰਕਣ ਸ਼ਸਤ੍ਰ ਜਮੰਗਣ ਫਣੀਅਰ ਫੁੰਕਾਰਨ ਧਰਮ ਜੁਜੇ ਅਸ਼ਟਾਟ ਪ੍ਰਹਾਸਨ ਸ੍ਰੇਸ਼ਟ ਨਿਵਾਸਨ ਦੋਸ਼ ਪ੍ਰਣਾਸਨ ਚੱਕਰ ਗਤੇ ਕੇਸਰੀ ਪ੍ਰਵਾਹੇ ਸੁਧ ਸਨਾਹੇ ਅਗਮਤਾਹੇ ਏਕ ਬ੍ਰਿਤੇ ਜੈ ਜੈ ਹੋਸੀ ਮੈਂ ਕਾਸੁਰ ਮਰਦਨ ਆਦ ਕੁਮਾਰ ਅਗਾਧ ਬ੍ਰਿਤੇ ਸੁਰ ਨਰ ਮੁਨ ਬੰਧਨ ਦੁਸ਼ਟ ਨਿਕੰਦਨ ਭ੍ਰਿਸ਼ਟ ਬਿਨਾਸਨ ਮ੍ਰਿਤ ਮਥੇ ਕਾਵਰੂ ਕੁਮਾਰੇ ਅਧਮ ਉਦਾਰੇ ਨਰਕ ਨਿਵਾਰੇ ਆਦ ਕਥੇ ਕਿੰਕਣੀ ਪ੍ਰਸੋਹਣ ਸੁਰ ਨਰ ਮੋਹਣ ਸਿੰਘਾਰ ਰੋਹਣ ਬਿਤਲ ਤਲੇ ਜੈ ਜੈ ਹੋਸੀ ਸਭ ਠੌਰ ਨਿਵਾਸਨ ਬਾਏ ਪਤਾਲ ਕਾਸਨ ਲੇ ਸੰਕਟੀ ਨਿਵਾਰ ਅਧਮ ਉਦਾਰਨ ਤੇਜ ਪ੍ਰਕਰਣ ਤੁੰਦ ਦਬੇ ਦੁਖ ਦੋਗ ਦਹੰਤੀ ਜਵਾਲ ਜਯੰਤੀ ਆਦ ਨਾਦ ਗਾਦ ਚੱਛੇ ਸੁਤਤਾ ਸਮਰਪਣ ਤਰਕ ਵਿਤਰਕਣ ਤਪਤ ਪ੍ਰਤਾਪਣ ਜਪਤ ਜੀਵੇ ਜੈ ਜੈ ਹੋਸੀ ਸ਼ਤ ਪ੍ਰਕਰਕਣ ਆਦ ਅਨੀਲ ਅਗਾਦ ਅਭੇ ਚੰਚਲਾ ਚਖੰਗੀ ਅਲਗ ਭੁਜੰਗੀ ਤੁਨ ਤਿਰੰਗਣ ਤਚ ਸਤੇਸ਼ ਸਰੇ ਕਰ ਕਸਾ ਕੁਠਾਰੇ ਨਰਕ ਨਿਵਾਰੇ ਅਧਮ ਉਧਾਰੇ ਤੂਰ ਭੁਜੇ ਦਾਮਨੀ ਦਮੰਕੇ ਕੇ ਹਰ ਲੰਕੇ ਆਦ ਅਦੰਕੇ ਕਰੂਰ ਕਥੇ ਜੈ ਜੈ ਹੋਸੀ ਰਕਤਾਸੁਰ ਖੰਡਨ ਸੁਮ ਚਕਰ ਨਿਸੁਮ ਮਥੇ ਬਾਰਜ ਵਿਲੋਚਨ ਬ੍ਰਿਤਨ ਵਿਮੋਚਨ ਸੋਜ ਵਿਸੋਚਨ ਕੌਜ ਕਸੇ ਦਾਮਨੀ ਪ੍ਰਹਾਸੇ ਸੁਖ ਸਰਨਾਸੇ ਸੁਬ੍ਰਿਤ ਸੁਭਾਸੇ ਦ੍ਰੁਸ਼ਟ ਗ੍ਰਸੇ ਚੰਚਲਾ ਪ੍ਰੰਗੀ ਵੇਦ ਪ੍ਰਸੰਗੀ ਤੇ ਤੁਰੰਗੀ ਖੰਡ ਸੁਰੰਗ ਜੈ ਜੈ ਹੋਸੀ ਮੈਂ ਕਾਸੁਰ ਮਰਦਨ ਆਦ ਅਨਾਦ ਅਗਾਦ ਉਰਧੰ ਘੰਟਕਾ ਬਿਰਾਜੇ ਰੁਣਜਨ ਭਾਜੇ ਬ੍ਰਹਮਭੈ ਬਾਜੇ ਸੁਨਤ ਸੁਰੰਗ ਕੋਕਲ ਸੁਨ ਲਾਜੇ ਕਿਲਮਿਕ ਭਾਜੇ ਸੁਖਬ ਰਾਜੇ ਮਦ ਉਰੰਗ ਦੁਰਜਨ ਦਲ ਲੱਜੈ ਮੰਤਨ ਰਿਝੈ ਸਭੈ ਨ ਭਜੈ ਰੋਰਣ ਜੈ ਜੈ ਹੋਸੀ ਮੈਂ ਕਾਸੁਰ ਮਰਦਨ ਚੰਡ ਚਕਰਦਨ ਆਦਿ ਗੁਰੰਗ ਚਾਚਰੀ ਪ੍ਰਜੋਦਨ ਦੁਸ਼ਟ ਵਿਰੋਧਨ ਰੋਸ ਅਰੋਧਨ ਕਰੂਰ ਬਿਤੇ ਧੂਮਰਾਜ ਵਿਧੁੰਸਨ ਪ੍ਰਲੈ ਪ੍ਰਜੁੰਸਨ ਜਗ ਵਿਧੁੰਸਨ ਸੁਧ ਮਤੇ ਜਾਲਪਾ ਜਯੰਤੀ ਸਤਰ ਮਥੰਤੀ ਦੁਸ਼ਟ ਪ੍ਰਦਾਹਨ ਗਾੜ ਮਤੇ ਜੈ ਜੈ ਹੋਸੀ ਮੈਂ ਕਾਸੁਰ ਮਰਦਨ ਆ ਜੁਗਾਦ ਅਗਾਦ ਗਤੇ ਖਤਰਿਆਣ ਖਤੰਗੀ ਅਭੈ ਭੰਗੀ ਆਦ ਅਨੰਗੀ ਅਗਾਦ ਗਤੇ ਬ੍ਰਿੜ ਲਾਜ ਵਿਹੰਡਣ ਚਛੁਰ ਦੰਡਣ ਤੇ ਪ੍ਰਚੰਡਣ ਆਦ ਬ੍ਰਿਤੇ ਸੁਰ ਨਰ ਪ੍ਰਤ ਪਾਰਣ ਪਦੇ ਉਧਾਰਨ ਦੁਸ਼ਟ ਨਿਵਾਰਨ ਦੋਗ ਹਰੇ ਜੈ ਜੈ ਹੋਸੀ ਮੈਂ ਕਾਸੁਰ ਮਰਦਨ ਬਿਸੁ ਵਿਧੁੰਸਨ ਸ੍ਰੇਸ਼ਟ ਕਰੇ ਦਾਮਨੀ ਪ੍ਰਕਾਸ਼ੇ ਉਨਤਨ ਨਾਸੇ ਜੋਤ ਪ੍ਰਕਾਸ਼ੇ ਅਤੁਲ ਬੱਲੇ ਦਾਨਵੀ ਪ੍ਰਕਰਖਣ ਸਰਵਰ ਵਰਖਣ ਦੁਸ਼ਟ ਪ੍ਰਧਰਖਣ ਵਿਤਲ ਤਲੇ ਅਸ਼ਟਾਇਦ ਬਾਣ ਬੋਲ ਨਿਬਾਣ ਸੰਜ ਪਨਾਹਰ ਗੂੜ ਗਤੇ ਜੈ ਜੈ ਹੋਸੀ ਮੈਂ ਕਾਸੁਨ ਮਰਦਨ ਆਦ ਅਨਾਦ ਗਾਦ ਬ੍ਰਿਤੇ ਦੁਗ ਦੋਗ ਪ੍ਰਭਛਣ ਸੇਵਕ ਰਛਣ ਸੰਤ ਪ੍ਰਤਛਣ ਸੁਧ ਸਰੇ ਸਾਰੰਗ ਸਨਾਹੇ ਦੁਸ਼ ਪ੍ਰਦਾਹੇ ਅਰਦਲ ਗਾਹੇ ਦੋਕ ਹਰੇ ਗੰਜਨ ਗੁਮਾਨੇ ਅਤੁਲ ਪ੍ਰਮਾਨੇ ਸੰਤ ਜਮਾਨੇ ਆਦੰਤੇ ਜੈ ਜੈ ਹੋਸੀ ਮੈਂ ਕਾਸੁਨ ਮਰਦਨ ਸਾਧ ਪ੍ਰਦਛਣ ਦੁਸ਼ਟ ਹੰਤੇ ਕਾਰਣ ਕਰੀਲੀ ਗਰਭ ਗਹਿਲੀ ਜੋ ਜਤੀਲੀ ਤੁੰਦ ਮਤੇ ਅਸ਼ਟਾਇ ਚਮਕਣ ਸ਼ਸਤ੍ਰ ਝਮਕਣ ਦਾਮਿਨ ਦਮਕਣ ਆਦਿ ਬ੍ਰਿਤੇ ਡੁਗਡੁਗੀ ਦਮੰਕੈ ਬਾਗ ਬਬੰਕੈ ਭੁਜਾ ਫਰੰਕੈ ਸੁਧ ਗਤੇ ਜੈ ਜੈ ਹੋਸੀ ਮੈਂ ਕਾਸੁਰ ਮਰਦਨ ਆ ਜੁਗਾਦ ਅਨਾਦ ਮਤੇ ਚਛਰਾ ਸੁਰ ਮਾਰਨ ਨਰਕ ਨਿਵਾਰਨ ਪਤੇ ਸੁਧਾਰਨ ਏਕ ਭਟੇ ਪਾਪਾਨ ਬਿਹੰਡਨ ਦੁਸ਼ਟ ਪ੍ਰਚੰਡਨ ਖੰਡ ਖੰਡਨ ਕਾਲ ਕੱਟੇ ਚੰਦਰਾਨੰਦ ਚਾਰੇ ਨਰਕ ਨਿਵਾਰੇ ਪਤੇ ਤੁਸਾਰੇ ਮੁੰਡ ਮਥੇ ਜੈ ਜੈ ਹੋਸੀ ਮੈਂ ਕਾਸੁਰ ਮਰਦਨ ਧੂਮਰੋ ਵਿਧੁੰਸਨ ਆਦਿ ਕਥੇ
रक्तासुर मर्दन चंड चकर्दन दानव अर्दन बिडाल बधे सरदार बिबरकन दुर्जन धरकन अतुल अमरखन धर्म ध्वजे धूमराज विधुंसन श्रोण चंसुन सम नपाद निसोम मथे जय जय होसी मै कासुर मर्दन आद अनिल अगाध कथे तब साध पादड़ी छंद तुम कहो देव सरबंग विचार जिम कियो आप करते बिच बसार जदब भूदन भय अनंत कहो तो कहो जथा मैं तंत करता करीम कादर कृपाल भय अभूदन भय दयाल दाता दुरंग दोग दोग रहत जय नेत नेत सब वेद कहत कई ऊंच नीच की नो बनाओ सब वार पार जाको प्रभाओ सब जीव जंत जानंत जाहे मन मूड क्यों ना सेवंत ताहे कई मूड पत्र पूजा करंत कई सिद्ध सात सूरत सिवंत कई पल सूरत से जा कराए प्रभ एक रूप द्वय कह लखाए अनछज तेज अनभय प्रकाश दाता दुरंग अद्वय अनाथ सब रोग शोक ते रहत रूप अनभय अकाल अक्षय स्वरूप करुणा निधान कामल कृपाल दुख दोग हरत दाता दयाल अंजन विहीन अनभंज नाद जल धल प्रभाव सर्वत्र साथ जय जात पार नहीं भेद भरम जय रंग रूप नहीं एक धर्म जय सत्र मित्र दो एक सार छ

ਤਾਸ ਹੈ ਕਮਲ ਜਾ ਜੈ ਸਤਨ ਮਿਤ੍ਰ ਨੇ ਪੁੱਤਰ ਭਰਾਤ ਕਰਣਾ ਨਿਧਾਨ ਕਾਰਨ ਸਰੂਪ ਜੈ ਚਕਰ ਚੈਨ ਰੰਗ ਰੂਪ ਜੈ ਖੇਦ ਫੇਰ ਨਹੀਂ ਕਰਮ ਕਾਲ ਸਭ ਜੀਵ ਜੰਦ ਕੀ ਕਰਦ ਪਾਲ ਉਰਦੰਗ ਵਿਰਾਸ ਸਿੱਧੰਗ ਸਰੋ ਬੁੱਧੰਗ ਪਾਲ ਜੁਧੰਗ ਅਨੂਪ ਜੈ ਰੂਪ ਰੇਗ ਨਹੀਂ ਰਾ ਰੰਗ ਰਾਗ ਅਨਛਿਜ ਤੇਰ ਅਨਭਿਜ ਅਦਾਗ ਜਲ ਥਲ ਮਹੀਪ ਬੰਤਨ ਦੁਰੰਤ ਨੇਤ ਨੇਤ ਨਿਤਿਨ ਉਸਰੰਤ ਪਾਇਓ ਨਾ ਜਾਏ ਜੈ ਪੈਰ ਪਾਰ ਦੀਨਾਨ ਦੋਗ ਦਹਿਤਾ ਉਦਾਰ ਕਈ ਕੋਟ ਇੰਦਰ ਜੈ ਪਨ ਹਾਰ ਕਈ ਕਰ ਕਈ ਕੋਟ ਰੁਦਰ ਜੁਗੇ ਆਦੁਆਰ ਕਈ ਵੇਦ ਵਿਆਸ ਬ੍ਰਹਮਾ ਅਨੰਤ ਜੈ ਨੇਤ ਨੇਤ ਨਿਤਿਨ ਉਸਰੰਤ ਤੋ ਪ੍ਰਸਾਦ ਸਵਈਏ ਦੀਨਨ ਕੀ ਪ੍ਰਤਪਾਲ ਕਰੇ ਨੇ ਸੰਤ ਉਪਾਰ ਕਨੀ ਮਨ ਗਾਰੈ ਪੰਜ ਪਸੂ ਨਗ ਨਾਗ ਨਰਾਧਿਪ ਸਰਬ ਸਮੈ ਸਭ ਕੋ ਵ੍ਰਤ ਪਾਰੈ ਫੂਕਤ ਹੈ ਜਲ ਮੈਂ ਥਲ ਮੈਂ ਪਲ ਮੈਂ ਕਲ ਕਈ ਨੀ ਕਰਮ ਵਿਚਾਰੈ ਦੀਨ ਦਿਆਲ ਦਇਆ ਨਿਧ ਦੋਖਨ ਦੇਖਤ ਹੈ ਪਰ ਦੇਤ ਨ ਹਾਰੈ ਦਾਹਤ ਹੈ ਦੁਖ ਦੋਖਨ ਕੋ ਦਲ ਦੁੰਜਨ ਕੇ ਪਲ ਮੈਂ ਡਲਾਰੈ ਖੰਡ ਖੰਡ ਪ੍ਰਚੰਡ ਪਹਾਰਨ ਪੂਰਨ ਪ੍ਰੇਮ ਕੀ ਪ੍ਰੀਤ ਸੰਭਾਰੈ ਪਾਰ ਨ ਪਾਇ ਸਕੈ ਪਦਮਾ ਪਦ ਭੇਦ ਕਤੇ ਬਭੇਦ ਉਚਾਰੈ ਰੋਜੀ ਹੀ ਰਾਜ ਲੋਕ ਰਾਜਕ ਰੋਗ ਰੋਹਾਨ ਕੀ ਰੋਜੀ ਨਾ ਟਾਰੈ ਕੀਟ ਪਤੰਗ ਕੁਰੰਗ ਭੁਜੰਗਮ ਭੂਤ ਭਵਿਕ ਭਵਾਨ ਬਣਾਏ ਦੇਵ ਅਦੇਵ ਖਪੇ ਅਹਮੇਵ ਨਾ ਭੇਵ ਲਖੇਵ ਭ੍ਰਮ ਸਿਉ ਵਰਮਾਏ ਵੇਦ ਪੁਰਾਨ ਕਤੇਬ ਗੁਰਾਨ ਹਸੇਬ ਥੱਕੇ ਕਰ ਹੱਥ ਨਾ ਆਏ ਪੂਰਨ ਪ੍ਰੇਮ ਪ੍ਰਭਾਵ ਬਿਨਾ ਪਤ ਸਿਉ ਕਿਨ ਸ੍ਰੀ ਪਦਮਾਪਤ ਪਾਏ ਆਦ ਅਨੰਤ ਅਗਾਧ ਅਦਵੇਗ ਸੋ ਭੂਤ ਭਵਿਗਵਾਨ ਬਹਿ ਹੈ ਅੰਤ ਵਿਹੀਨ ਅਨਾਤਮ ਆਪ ਅਦਾਗ ਅਦੋਗ ਅਛੇਦਰ ਅਛੈ ਹੈ ਲੋਕਨ ਕੇ ਕਰਤਾ ਹਰਤਾ ਜਲ ਮੈ ਥਲ ਮੈ ਭਰਤਾ ਪ੍ਰਭ ਹੈ ਦੀਨ ਦਇਆਲ ਦਇਆ ਕਰ ਸ੍ਰੀਪਤ ਸੁੰਦਰ ਸ੍ਰੀਪਦ ਮਾਪਤ ਇਹ ਹੈ ਕਾਮਨਾ ਕ੍ਰੋਧ ਨਾ ਲੋਭ ਨਾ ਮੋਹ ਨਾ ਰੋਗ ਨਾ ਸੋਗ ਨਾ ਭੋਗ ਨਾ ਭੈ ਹੈ ਦੇ ਬਿਹੀਨ ਸਨੇਹ ਸਬੋਧਨ ਨੇਹ ਬ੍ਰਹਟ ਗਹਿ ਛੈ ਹੈ ਜਾਨ ਕੋ ਦੇਤ ਅਜਾਨ ਕੋ ਦੇਤ ਜਮੀਨ ਕੋ ਦੇ ਜਮਾਨ ਕੋ ਦਹਿ ਹੈ ਕਾਹੇ ਕੋ ਡੋਲਤ ਹੈ ਤੁਮਰੀ ਸੁਧ ਸੁੰਦਰ ਸ੍ਰੀਪਦ ਮਾਪਤ ਲੈ ਹੈ ਰੋਗਨ ਤੇ ਅਰ ਸੋਗਨ ਤੇ ਜਲ ਜੋਗਨ ਤੇ ਭਵ ਭਾਂਤ ਬਚਾਵੈ ਸਤਰੂ ਅਨੇਕ ਚਲਾਵਤ ਗਾਓ ਤਊ ਤਨ ਏਕ ਨਾ ਲਾਗਨ ਪਾਵੈ ਰਾਖਤੈ ਆਪਣੋ ਕਰਦੈ ਕਰ ਪਾਪ ਸੰਭੂ ਨਾ ਭੇਟਨ ਪਾਵੈ ਔਰ ਕੀ ਬਾਤ ਕਹਾਂ ਕਹਿ ਤੋ ਸੋ ਸੋ ਭੇਟ ਹੀ ਕੇ ਪੱਟ ਬੀਜ ਬਚਾਵੈ ਜਜ ਭੁਜੰਗ ਸੋ ਦਾਨੋ ਦੇ ਅਭੇ ਤੁਮੇ ਸਭ ਹੀ ਕਰ ਧਿਆਵੈ ਭੂਮ ਅਕਾਲ ਪਤਾਲ ਰਤਾ ਤਲ ਜਜ ਭੁਜੰਗ ਸਭੈ ਸਿਰ ਨਿਆਵੈ ਪਾਇ ਸਕੈ ਨੀ ਪਾਰ ਪ੍ਰਭਾਹੁ ਕੋ ਨੇਤ ਹੀ ਨੇਤ ਅਭੇਦ ਬਤਾਵੈ ਖੋਜ ਥੱਕੇ ਸਭ ਹੀ ਖੁਜਿਆ ਸੁਰਹਾਰ ਪਰੇ ਰਾਤ ਨਾ ਆਵੈ ਨਾਰਸ ਸੇ ਚਤਰਾਨੰਦ ਸੇ ਰੁਨਾਰਿਕ ਸੇ ਸਭ ਹੂ ਮਿਲ ਗਾਇਓ ਵੇਦ ਕਤੇਬ ਨਾ ਭੇਦ ਲਗਿਓ ਸਭ ਹਾਰ ਪਰੇ ਰਾਤ ਨਾ ਆਇਓ ਪਾਇ ਸਕੈ ਨੀ ਪਾਰ ਮਾ ਬਸੇ ਸਨਾ ਸਨੰਤ ਧਿਆਇਓ ਧਿਆਨ ਧਰੋ ਤੈ ਕੋ ਮਨ ਮੈਂ ਜੈ ਕੋ ਮਿਤੋਜ ਸਵੈ ਜਗ ਛਾਇਓ ਵੇਦ ਪੁਰਾਨ ਕਤੇਬ ਗੁਰਾਂ ਭੇਦ ਨਿਰਪਾਨ ਸਵੈ ਬਜ ਹਾਰੇ ਭੇਦ ਨਾ ਪਾਇ ਸਕੇ ਅਨ ਭੇਦ ਕੋ ਖੇਦ ਤੇ ਅਨਛੇਦ ਪੁਕਾਰੇ ਰਾਗ ਨਾ ਰੂਪ ਨਾ ਰੇਖ ਨਾ ਰੰਗ ਨਾ ਸਾਗ ਨਾ ਸੋਗ ਨਾ ਸੰਗਤੀ ਹਾਰੇ ਆਦਿ ਅਨਾਦ ਅਗਾਦ ਅਭੇਗ ਅਭੇਗ ਜਪਿਓ ਤਿਨੀ ਕੁਲ ਤਾਰੇ ਤੀਰਥ ਗੋਟ ਕੇ ਇਸ਼ਨਾਨ ਦੀ ਵਦਾਨ ਮਹਾਬ੍ਰਤ ਹਾਰੇ ਦੇਸ ਫਿਰਿਓ ਕਰ ਭੇਦ ਤਪੋਧਨ ਕੇ ਧਰੇ ਨਾ ਮੇਲਿਆ ਹਰ ਪਿਆਰੇ ਆਸਨ ਗੋਟ ਕਰੇ ਅਸ਼ਟਾਨ ਧਰੇ ਬੋਨਿਆ

ਵਖਰੀ ਗੰਧਾਰੀ ਗੋਰ ਗਾਖਰੀ ਕਰਦੇ ਜਾ ਚਾਰੀ ਪਾਉਣ ਕੇ ਆਹਾਰੀ ਤੇਰੋ ਨਾਮ ਧਿਆਈ ਅਤੇ ਹੈ ਪੂਰਾ ਪਲਾਉ ਕਾਮ ਰੂਪਾ ਕਮਾਉ ਸਰਬ ਠੌਰ ਮੈਂ ਬਿਰਾਜੇ ਜਹਾਂ ਜਹਾਂ ਜਾਈ ਅਤੇ ਹੈ ਪੂਰਨ ਪ੍ਰਤਾਪੀ ਜੰਤਰ ਮੰਤਰ ਦੇਦਾ ਤਾਪੀ ਨਾਦ ਕੀਰਤਿ ਹਰੀ ਕੋ ਨਾ ਪਾਰ ਪਾਈ ਅਤੇ ਹੈ ਤਾ ਪ੍ਰਸਾਦ ਪਾਦੜੀ ਛੰਦ ਅਦਵੈ ਅਨਾਸ ਆਸਨ ਡੋਲ ਅਦਵੈ ਅਨੰਦ ਉਪਮਾ ਤੋਲ ਅੱਛਾ ਸਰਵ ਵਿਅਕਤ ਨਾ ਆ ਜਾਨ ਬਾਉ ਸਰਬਾ ਪ੍ਰਮਾਦ ਜਾਤ ਮਹੀ ਬੰਤਨ ਪ੍ਰਫੁੱਲ ਸੋਭਾ ਬਸੈਂ ਜਾਤ ਪ੍ਰਡੁੱਲ ਬਨ ਤਨ ਦੁਰੰਦ ਖਗ ਬ੍ਰਿਗ ਮਹਾਨ ਜਤ ਪ੍ਰਫੁੱਲ ਸੁੰਦਰ ਸੁਜਾਨ ਫੁੱਲ ਤੰਗ ਪ੍ਰਫੁੱਲ ਲਤ ਮੋਰ ਸਿਰ ਡੁਰੈ ਜਾਨ।

ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਿਸ਼ਲ ਕਰੁਣਾ ਨਿਧਾਨ ਪੀਰਾਨ ਪੀਰ ਮੀਰਾਨ ਮੀਰ ਸ਼ਬਦ ਗੁਰ ਪੀਰਾ ਗਹਿਰ ਗੰਭੀਰਾ ਬਿਨ ਸ਼ਬਦੇ ਜਗ ਬੌਰਾਨੰ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਮਹਾਨ ਪਾਵਨ ਪਵਿੱਤਰ ਮੁਕੱਦਸ ਹਜ਼ੂਰੀ ਅੰਦਰ ਧੰਨ ਬਾਜਾ ਵਾਲੇ ਪਿਤਾ ਦਸ਼ਮੇਸ਼ ਪਿਤਾ ਖੜਗੇਸ਼ ਪਿਤਾ ਸਰਬੰਸਦਾਨੀ ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਐਸੇ ਮਹਾਨ ਸਤਿਗੁਰਾਂ ਦੇ ਸਤੋ ਜੁਗੀ ਤਪੋ ਸਥਾਨ ਵਿਖੇ ਤਖਤ ਸੱਚਖੰਡ ਸ਼੍ਰੀ ਹਜ਼ੂਰ ਸ਼੍ਰੀ ਅਬਚਲ ਨਗਰ ਸਾਹਿਬ ਜੀ ਵਿਖੇ ਗੁਰੂ ਰੂਪ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀਓ ਆਪ ਜੀ ਅੰਮ੍ਰਿਤ ਵੇਲੇ ਤੋਂ ਹੀ ਸਤਿਗੁਰੂ ਪਾਤਸ਼ਾਹ ਜੀ ਦੇ ਦਰ 'ਤੇ ਨਾਮ ਬਾਣੀ ਨਾਲ ਜੁੜ ਰਹੇ ਹੋ। ਸੰਧਿਆ ਵੇਲੇ ਗੁਰ ਇਤਿਹਾਸ ਦੇ ਕਥਾ ਵਿਚਾਰ ਦਾ ਸਮਾਂ ਹੋਇਆ ਹੈ। ਜਿਵੇਂ ਕਿ ਆਪ ਜੀਆਂ ਨੇ ਪਿਛਲੇ ਦੀਵਾਨਾਂ ਦੇ ਵਿੱਚ ਸਰਵਣ ਕੀਤਾ, ਜਗਤ ਜਲੰਧੇ ਨੂੰ ਠਾਰ ਪਾਉਣ ਲਈ ਆਪ ਖੁਦ ਕਰਤਾ ਪੁਰਖ ਪਰਮੇਸ਼ਰ ਵਾਹਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਸਾਕਾਰ ਰੂਪ ਦੇ ਵਿੱਚ ਆਏ ਹਨ। ਪਾਤਸ਼ਾਹ ਮਹਾਰਾਜ ਜੀ ਦੇ ਜਿੱਥੇ ਆਪਾਂ ਨੇ ਬਾਲ ਚੋਜ ਸਰਵਣ ਕੀਤੇ, ਉੱਥੇ ਸਤਿਕਾਰਯੋਗ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਅਤੇ ਪਿਤਾ ਜੀ ਬਾਬਾ ਕਾਲੂ ਜੀ, ਜਿਵੇਂ ਹਰ ਇੱਕ ਆਮ ਮਾਪਿਆਂ ਨੂੰ ਇਹ ਚਿੰਤਾ ਹੁੰਦੀ ਹੈ, ਇੱਕ ਫਿਕਰ ਹੁੰਦੀ ਹੈ ਕਿ ਸਾਡੇ ਜਵਾਕ ਸਾਡੇ ਬੱਚੇ ਪੜ੍ਹ ਲੈਣ, ਕੁਛ ਨਾ ਕੁਛ ਵਿੱਦਿਆ ਹਾਸਿਲ ਕਰ ਲੈਣ। ਬਿਗਰ ਵਿੱਦਿਆ ਤੋਂ ਸਾਧ ਸੰਗਤ ਜੀ, ਜੇ ਕਰਕੇ ਆਪਾਂ ਭੌਤਿਕ ਦੁਨੀਆਂ ਦੀ ਜਗਤ ਦੀ ਸੰਸਾਰ ਦੀ ਗੱਲ ਕਰੀਏ ਤਾਂ ਬਿਗਰ ਵਿੱਦਿਆ ਤੋਂ ਜਾਂ ਬਿਗਰ ਪੜ੍ਹਾਈ ਤੋਂ ਗਿਆਨ ਤੋਂ ਕਹਿ ਲਓ, ਉੱਥੇ ਜਿਹੜਾ ਹੈ ਬੰਦੇ ਨੂੰ ਫਿਰ ਸੂਝਵਾਨ ਨਹੀਂ ਸਮਝਿਆ ਜਾਂਦਾ ਜੇ ਉਹਦੇ ਕੋਲ ਵਿੱਦਿਆ ਨਹੀਂ, ਜੇ ਉਹਦੇ ਕੋਲ ਪੜ੍ਹਾਈ ਨਹੀਂ। ਜੇ ਕਰਕੇ ਆਪਾਂ ਧਾਰਮਿਕ ਜਗਤ ਦੀ ਗੱਲ ਕਰੀਏ ਤਾਂ ਇੱਥੇ ਸਾਧ ਸੰਗਤ ਜੀ, ਇੱਥੇ ਤਾਂ ਪੜ੍ਹੇ ਲਿਖੇ ਵੀ ਜਿਹੜੇ ਨੇ ਉਹ ਫੇਲ ਹੋ ਜਾਂਦੇ ਨੇ, ਇੱਥੇ ਤਾਂ ਅਗਾਂਹ ਦੀ ਗੱਲ ਹੈ। ਜਿੱਥੇ ਸਾਡੀ ਸੋਝੀ ਨਹੀਂ ਜਾਂਦੀ ਉੱਥੇ ਮੰਡਲਾਂ ਦੇ ਵਿੱਚ ਇਹ ਜਿਹੜਾ ਹੈ ਗਿਆਨ ਦੀਆਂ ਗੱਲਾਂ, ਇਹ ਗਿਆਨ ਜਿਹੜਾ ਹੈ ਪ੍ਰਗਟ ਹੁੰਦਾ ਹੈ। ਸੋ ਇੱਕ ਆਮ ਸੰਸਾਰਿਕ ਪਿਓ ਹੋਣ ਦੇ ਨਾਤੇ ਬਾਬਾ ਕਾਲੂ ਜੀ ਨੂੰ ਬੜੀ ਫਿਕਰ ਕਿ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਕੁਛ ਪੜ੍ਹ ਲੈਣ, ਮੇਰਾ ਪੁੱਤ ਨਾਨਕ ਕੁਛ ਪੜ੍ਹ ਲਵੇ। ਪੜ੍ਹਨ ਲਈ ਪਾਇਆ ਅਤੇ ਕੀ ਹੋਇਆ, ਉਹ ਗੋਪਾਲ ਪਾਉਂਦਾ ਹੈ ਉਹਨੂੰ ਹੀ ਸਗੋਂ ਮਹਾਰਾਜ ਜੀ ਨੇ ਸਿੱਖਿਆ ਦੇ ਦਿੱਤੀ ਹੈ, ਉਹਨੂੰ ਹੀ ਸਿੱਖਿਆ ਦੇ ਕਰਕੇ ਆ ਗਏ। ਉਹ ਕਹਿੰਦਾ ਇਹਨਾਂ ਕੋਲ ਤਾਂ ਅਗਾਂਹ ਦੀ ਵਿੱਦਿਆ ਹੈ, ਸਾਡੀ ਵੀ ਵਿੱਦਿਆ ਖਤਮ ਹੋ ਗਈ, ਸਾਡੀ ਵੀ ਸੋਝੀ ਨਹੀਂ ਇੱਥੇ ਪੁੱਜ ਸਕਦੀ ਜਿੱਥੇ ਦੀਆਂ ਇਹ ਗੱਲਾਂ ਕਰਦੇ ਨੇ। ਅੱਗੇ ਸਾਧ ਸੰਗਤ ਜੀ ਮੌਲਵੀ ਕੋਲ ਪਾਇਆ ਪਾਰਸੀ ਸਿੱਖਣ ਦੇ ਲਈ, ਉਹਨੂੰ ਵੀ ਪਾਤਸ਼ਾਹ ਮਹਾਰਾਜ ਜੀ ਨੇ ਬੜਾ ਗਿਆਨ ਦੇ ਦਿੱਤਾ। ਉਹ ਮੌਲਵੀ ਜਿਹੜਾ ਕਹਿਣ ਲੱਗਾ ਕਿ ਤੁਸੀਂ ਤਾਂ ਪੜ੍ਹੇ ਪੜ੍ਹਾਈ ਹੋ, ਤੁਸੀਂ ਧੁਰੋ ਹੀ ਬਖਸ਼ਿਸ਼ਾਂ ਲੈ ਕਰਕੇ ਆਏ ਹੋ, ਤੁਹਾਡੇ ਅੱਗੇ ਸਾਡੀ ਵਿੱਦਿਆ ਜਿਹੜੀ ਹੈ, ਸਾਡੀ ਪੜ੍ਹਾਈ ਜਿਹੜੀ ਹੈ, ਉਹ ਬਹੁਤ ਥੋੜ੍ਹੀ ਹੈ, ਉਹਦੀ ਕੋਈ ਕੀਮਤ ਹੋਈ ਨਹੀਂ। ਜੋ ਤੁਹਾਡੇ ਕੋਲ ਵਿੱਦਿਆ ਹੈ ਉਹ ਸਾਰਿਆਂ ਤੋਂ ਪਰੇ ਹੈ। ਮੌਲਵੀ ਨੇ ਵੀ ਹੱਥ ਜੋੜਤੇ ਕਿ ਇਹ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ, ਤੁਹਾਡੇ ਅੱਗੇ ਸਾਡਾ ਵੀ ਵੱਸ ਨਹੀਂ। ਅੱਗੇ ਸਾਧ ਸੰਗਤ ਜੀ ਫਿਰ ਕੀ ਹੋਇਆ, ਫਿਰ ਘਰ ਆ ਗਏ ਗੁਰੂ ਨਾਨਕ ਪਾਤਸ਼ਾਹ, ਅਤੇ ਹੁਣ ਐਸਾ ਆਪਣਾ ਇੱਕ ਪਹਿਰਾਵਾ ਬਣਾ ਲਿਆ। ਪਹਿਰਾਵਾ ਤਾਂ ਇੱਕ ਬਾਹਰਲੀ ਗੱਲ ਹੈ, ਮਹਾਰਾਜ ਜੀ ਨੇ ਆਪਣੇ ਮਨ ਨੂੰ ਹੀ ਜਿਹੜਾ ਹੈ ਇਵੇਂ ਬਣਾ ਲਿਆ, ਪੱਕਾ ਕਰ ਲਿਆ। ਜਿਵੇਂ ਬਹੁਤੀ ਉਪਮਾ ਪ੍ਰਗਟ ਹੋਣ ਲੱਗੀ, ਸਾਰੇ ਕਹਿਣ ਲੱਗੇ, ਸਾਰੇ ਨਗਰ ਦੇ ਵਿੱਚ ਤਲਵੰਡੀ ਦੇ ਵਿੱਚ ਇਹ ਘਰ ਘਰ ਗੱਲ ਪੁੱਜ ਗਈ ਕਿ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਇਹ ਰੱਬੀ ਜੋਤ ਹਨ, ਇਹਨਾਂ ਦੇ ਵਿੱਚ ਕੋਈ ਜਿਹੜਾ ਹੈ ਉਹ ਰੱਬੀ ਹੀ ਕਹਿ ਲਓ ਤੁਸੀਂ ਨੂਰ ਵਰਤ ਰਿਹਾ ਹੈ, ਇਹਨਾਂ ਕੋਲ ਕਰਾਮਾਤਾਂ ਸ਼ਕਤੀਆਂ ਬਹੁਤੀਆਂ ਨੇ,
ਇਹ ਸਾਧ ਸੰਗਤ ਜੀਓ ਇਵੇਂ ਸਾਰੇ ਪਾਸੇ ਗੱਲ ਫੈਲ ਗਈ। ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ ਆਪਣੇ ਆਪ ਨੂੰ ਛਪਾਉਣ ਦੇ ਲਈ ਉਸ ਸਮੇਂ ਮਹਾਰਾਜ ਜੀ ਨੇ ਇਹ ਕੌਤਕ ਰਚਿਆ, ਆਪ ਜੀ ਸਾਰਿਆਂ ਤੋਂ ਪਰਾਮ ਹੋ ਗਏ। ਇੱਕ ਹੁੰਦਾ ਸਾਧ ਸੰਗਤ ਜੀ, ਜਦੋਂ ਬੰਦੇ ਨੂੰ ਨਾ ਬਹੁਤੀ ਦੁਨੀਆਂ ਦੇ ਵਿੱਚ ਕੋਈ ਪੁੱਛਣ ਵਾਲਾ ਨਾ ਹੋਵੇ, ਕਿਧਰੇ ਉਹਦੀ ਦਾਲ ਜਿਹੜੀ ਹੈ ਉਹ ਨਾ ਗੱਲਦੀ ਹੋਵੇ, ਭਾਵ ਬਹੁਤੀ ਦੁਨੀਆਂ ਨਾਲ ਨਾ ਬਣਦੀ ਹੋਏ, ਉਹ ਆਪਣੇ ਆਪ ਨੂੰ ਸਾਰਿਆਂ ਤੋਂ ਵੱਖਰਾ ਕਰ ਲੈਂਦਾ। ਪਰ ਉਹ ਵੱਖਰਾ ਹੋਣਾ ਜਿਹੜਾ ਹੈ ਉਹ ਇਸ ਤੋਂ ਪਾਸੇ ਹੈ। ਇੱਕ ਹੁੰਦਾ ਮਨ ਕਰਕੇ ਉਹ ਪਰਾਮ ਹੋ ਜਾਣਾ। ਉਹ ਕਿਵੇਂ ਹੁੰਦਾ? ਜਿਹਦੇ ਮਨ ਨੇ ਜਾਣ ਲਿਆ ਕਿ ਇਸ ਸੰਸਾਰ ਦੇ ਵਿੱਚ ਕੋਈ ਸਾਰ ਨਹੀਂ, ਨਾ ਤਾਂ ਪਦਾਰਥਾਂ ਦੇ ਵਿੱਚ, ਨਾ ਹੀ ਤਾਂ ਮਾਇਕੀ ਤੌਰ 'ਤੇ ਸੰਸਾਰ ਦੇ ਜੀਆਂ ਦੇ ਵਿੱਚ, ਇਹਨਾਂ ਦੇ ਵਿੱਚ ਕੋਈ ਤੱਤ ਸਾਰ ਨਹੀਂ। ਜਿਨ੍ਹਾਂ ਨੇ ਮਨ ਕਰਕੇ ਜਾਣਨਾ ਕੀਤਾ ਉਹ ਫਿਰ ਇਸ ਤੋਂ ਪਰਾਮ ਹੋ ਜਾਂਦੇ ਨੇ, ਪਰੇ ਹੋ ਜਾਂਦੇ ਨੇ, ਉਹਨਾਂ ਦਾ ਫਿਰ ਇਹਦੇ ਸੰਸਾਰ ਦੇ ਵਿੱਚ ਜੀ ਨਹੀਂ ਲੱਗਿਆ ਕਰਦਾ। ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ ਆਪਣੀ ਐਸੀ ਅਵਸਥਾ ਬਣਾ ਲਈ, ਆਪ ਜੀ ਸਾਧ ਸੰਗਤ ਜੀ ਉਹ ਪਰਾਮਤਾ ਦੇ ਵਿੱਚ ਚਲੇ ਗਏ। ਨਾ ਤਾਂ ਕਿਸੇ ਨਾਲ ਬੋਲਣਾ, ਨਾ ਤਾਂ ਖੇਡਣਾ। ਹੁਣ ਜਵਾਕ ਨਿਆਣੇ ਉਹ ਸਾਧ ਸੰਗਤ ਜੀ ਕਿੰਨਾ ਕੁ ਸਾਰਾ ਦਿਨ ਖੇਡਦੇ ਨੇ, ਸਾਰਾ ਦਿਨ ਮਾਂ ਪਿਓ ਮਗਰ ਹੀ ਲੱਗੇ ਰਹਿੰਦੇ ਨੇ, ਕਦੇ ਕੁਛ ਕਰਨਾ ਕਦੇ ਕੁਛ, ਉਹ ਇਵੇਂ ਸਾਰਾ ਦਿਨ ਜਿਹੜਾ ਹੈ ਉਹਨਾਂ ਨੇ ਖੇਡਣਾ, ਹਾਸੇ ਕਰਨੇ, ਮਗਰ ਮਗਰ ਰਹਿਣਾ, ਕਦੇ ਮਾਂ ਦੇ ਮਗਰ ਲੱਗ ਜਾਣਾ, ਕਦੇ ਪਿਓ ਦੇ ਮਗਰ ਲੱਗ ਜਾਣਾ, ਇਵੇਂ ਉਹ ਨਿਆਣੇ ਸਾਰਾ ਦਿਨ ਜਿਹੜਾ ਹੈ ਕੁਛ ਨਾ ਕੁਛ ਕਰੀ ਜਾਂਦੇ ਨੇ। ਜਦੋਂ ਤੱਕ ਬਹੁਤ ਹੀ ਵੱਡੇ ਨਾ ਹੋ ਗਏ ਉਦੋਂ ਤੱਕ ਕੁਛ ਨਾ ਕੁਛ ਕਰਦੇ ਹੀ ਰਹਿੰਦੇ ਨੇ, ਖੇਡਾਂ ਖੇਡਦੇ ਨੇ। ਅੱਜ ਕੱਲ੍ਹ ਤਾਂ ਉਹ ਸਮਾਈ ਨਹੀਂ ਰਿਹਾ, ਅੱਜ ਕੱਲ੍ਹ ਤਾਂ ਸਾਧ ਸੰਗਤ ਜੀ ਕੀ ਦੱਸੀਏ। ਆਉਣ ਵਾਲੀ ਜਿਹੜੀ ਜਨਰੇਸ਼ਨ ਹੋਏਗੀ ਨਾ, ਆਉਣ ਵਾਲੀ ਨਵੀਕਲੀ ਪੀੜ੍ਹੀ, ਉਹ ਸਾਡੇ ਤੋਂ ਇੰਨੀ ਕੁ ਅਪਡੇਟ ਹੋਏਗੀ ਕਿ ਉਹਨਾਂ ਨੂੰ ਇਹ ਨਹੀਂ ਪਤਾ ਹੋਏਗਾ ਕਿ ਕੋਈ ਇਵੇਂ ਖੇਡਾਂ ਵੀ ਹੋਣ ਦੀਆਂ ਸਨ, ਕੋਈ ਇਵੇਂ ਵੀ ਕੋਈ ਰਿਸ਼ਤੇ ਨਾਤੇ ਹੁੰਦੇ ਸਨ, ਗੱਲ ਵਿੱਚ ਇਵੇਂ ਘਰਾਂ ਦੇ ਵਿੱਚ ਇਵੇਂ ਵੀ ਕੋਈ ਗੱਲਾਂ ਚੱਲਦੀਆਂ ਸਨ, ਐਸੇ ਵੀ ਕੋਈ ਕੰਮ ਹੁੰਦੇ ਸਨ ਜਿਵੇਂ ਖੇਡਣਾ ਬੱਚਿਆਂ ਨੇ। ਅਤੇ ਸਾਧ ਸੰਗਤ ਜੀ ਬਹੁਤ ਕੁਛ ਖੇਡਾਂ ਦੇ ਵਿੱਚ ਕੀ ਨਹੀਂ ਸੀ ਖੇਡਦੇ, ਉਹ ਅੱਜ ਕੱਲ੍ਹ ਉਹ ਸਾਰਾ ਜਿਹੜਾ ਉਹ ਸਭ ਕੁਛ ਖਤਮ ਹੋ ਗਿਆ, ਆਉਣ ਵਾਲਿਆਂ ਨੂੰ ਤਾਂ ਉਹ ਵੀ ਨਹੀਂ ਪਤਾ ਲੱਗਣਾ। ਸੋ ਖੈਰ, ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ, ਆਪ ਜੀ ਨੇ ਜਦੋਂ ਹੱਸਣਾ ਖੇਡਣਾ ਕਿਸੇ ਨਾਲ ਗੱਲ ਕਰਨਾ ਸਭ ਕੁਛ ਆਪ ਜੀ ਨੇ ਬੰਦ ਕਰਤਾ। ਮਾਤਾ ਜੀ ਪ੍ਰਸ਼ਾਦਾ ਦਿੰਦੇ ਨੇ, ਉਹ ਵੀ ਜੀ ਕੀਤਿਆਂ ਨੂੰ ਆਪ ਜੀ ਬੁਰਕੀ ਕਪਾਉਂਦੇ ਨੇ, ਉਹ ਵੀ ਪਾਸੇ ਕਰ ਦਿੰਦੇ, ਹੁਣ ਜੀ ਨਹੀਂ ਲੱਗਦਾ। ਪਾਤਸ਼ਾਹ ਮਹਾਰਾਜ ਜੀ ਲੰਬੇ ਆਪਣੇ ਪਲੰਗੇ 'ਤੇ ਮਹਾਰਾਜ ਜੀ ਬਿਰਾਜਮਾਨ ਨੇ, ਮੁੱਖ 'ਤੇ ਚਾਦਰਾ ਪਾ ਲੈਣੀ ਆ, ਕਿਸੇ ਨੂੰ ਦੇਖਣਾ ਹੀ ਨਹੀਂ, ਬੋਲਣਾ ਹੀ ਨਹੀਂ। ਐਸੀ ਆਪਣੇ ਬੱਚੇ ਦੀ ਅਵਸਥਾ ਵੇਖ ਕਰਕੇ ਪਿਤਾ ਬਾਬਾ ਕਾਲੋ ਜੀ ਜਿਹੜੇ ਨੇ ਬੜੇ ਜਿਹੜੇ ਨੇ ਚਿੰਤਾ ਦੇ ਵਿੱਚ ਆ ਗਏ ਕਿ ਹੁਣ ਮੈਂ ਨਾਨਕ ਦਾ ਕੀ ਕਰਾਂ। ਉਸ ਸਮੇਂ ਸਾਧ ਸੰਗਤ ਜੀਓ ਕਿਹਨੇ ਦੱਸਿਆ, ਹੋ ਸਕਦਾ ਹੈ ਕਿ ਇਹਦੇ ਵਿੱਚ ਕੁਛ ਵੜ ਗਿਆ, ਕੋਈ ਭੂਤ ਹੀ ਚਿਮੜ ਗਿਆ, ਜਾਂ ਕਿਸੇ ਦਾ ਪਰਛਾਵਾ ਲੱਗ ਗਿਆ। ਆਮ ਗੱਲਾਂ ਨੇ ਨਾ ਚੱਲਦੀਆਂ ਨੇ ਸਾਰੇ ਪਾਸੇ, ਜੇ ਕਰਕੇ ਕੋਈ ਬਹੁਤ ਹੀ ਬੱਚਾ ਬਿਮਾਰ ਹੋ ਜਾਵੇ, ਮਾਂ ਪਿਓ ਕਹਿੰਦੇ ਨੇ ਕਿਸੇ ਦੀ ਨਜ਼ਰੀ ਲੱਗ ਗਈ, ਇਵੇਂ ਬਾਬਾ ਕਾਲੋ ਜੀ ਨੂੰ ਕਿਸੇ ਨੇ ਦੱਸਿਆ। ਅਤੇ ਸਾਧ ਸੰਗਤ ਜੀ ਉਹਨਾਂ ਦੇ ਮਨ ਵਿੱਚ ਆਇਆ ਕਿ ਸ਼ਾਇਦ ਇਹਨੂੰ ਵੀ ਸਾਡੇ ਪੁੱਤ ਨੂੰ ਵੀ ਕੋਈ ਇਵੇਂ ਬਾਹਰਲੀ ਚੀਜ਼ ਹੋ ਗਈ ਹੋਵੇਗੀ। ਅਤੇ ਉਸ ਸਮੇਂ ਉਹ ਮੌਲਵੀ ਦੇ ਕੋਲ ਗਏ ਜਿਹਦੇ ਕੋਲ ਪਾਰਸੀ ਪੜ੍ਹਦੇ ਸਨ ਗੁਰੂ ਨਾਨਕ ਦੇਵ ਸਾਹਿਬ, ਅਤੇ ਉਹਨੂੰ ਵੀ ਮਹਾਰਾਜ ਜੀ ਨੇ ਪਾਰਸੀ ਦੇ ਸਾਰੇ ਅੱਖਰ ਜਿਹੜੇ ਨੇ ਉਹਨਾਂ ਦੀ ਸਿੱਖਿਆ ਦੇਤੀ ਸੀ। ਸੋ ਉਹ ਮੌਲਵੀ ਜਿਹੜਾ ਹੈ ਉਹਨੂੰ ਸੱਦ ਕੇ ਲਿਆਏ ਬਾਬਾ ਕਾਲੂ ਜੀ, ਅਤੇ ਜਦੋਂ ਸੱਦ ਕੇ ਲਿਆਏ ਸਾਰੀ ਗੱਲ ਦੱਸੀ ਹੈ ਕਿ ਨਾਨਕ ਜੀ ਕਿਸੇ ਨਾਲ ਨਹੀਂ ਬੋਲਦੇ, ਗੱਲਾਂ ਨਹੀਂ ਕਰਦੇ, ਨਾ ਤਾਂ ਹੱਸਦੇ ਖੇਡਦੇ ਨੇ, ਆਮ ਬੱਚਿਆਂ ਵਾਂਗੂ ਨਹੀਂ ਵਿਚਰਦੇ, ਹੁਣ ਕਰੇ ਇੱਕ ਪਾਸੇ ਪਏ ਰਹਿੰਦੇ ਨੇ ਮੁੱਖ 'ਤੇ ਚਾਦਰਾ ਲੈ ਕਰਕੇ, ਪਤਾ ਨਹੀਂ ਇਹਨਾਂ ਨੂੰ ਕੀ ਹੋ ਗਿਆ, ਜਰਾ ਕੁ ਵੇਖਣਾ ਕਰੋ। ਉਹਨੇ ਆ ਕਰਕੇ ਸਾਧ ਸੰਗਤ ਜੀ ਵੇਖਿਆ, ਅਤੇ ਉਹ ਜਿਹੜਾ ਮੌਲਵੀ ਉਹ ਗੱਲਾਂ ਕਰਨ ਲੱਗਾ, ਕਹਿੰਦੇ ਆਪ ਜੀ ਨੂੰ ਕੀ ਹੋਇਆ, ਪਹਿਲੇ ਜਿਵੇਂ ਉਹਨੇ ਇਹ ਦੱਸਿਆ ਕਿ ਦੱਸ ਤੂੰ ਕੌਣ ਹੈ, ਤੇਰੇ ਵਿੱਚ ਤਾਂ ਕੁਛ ਨਹੀਂ ਵੜਿਆ, ਸਾਰਾ ਵੇਖਣ ਦੇ ਲਈ ਕਾਫ਼ੀ ਕੁਛ ਕੀਤਾ, ਫਿਰ ਦੱਸਿਆ ਕਿ ਦੱਸੋ ਕਹਿੰਦੇ ਕੀ ਹੋਇਆ ਆਪ ਜੀ ਕਾਹਤੋਂ ਇਵੇਂ ਜਿਹੜਾ ਹੈ ਉਹ ਸਾਰਿਆਂ ਤੋਂ ਪਾਸੇ ਹੋ ਕਰਕੇ ਇਵੇਂ ਲੰਬੇ ਪਏ ਹੋਏ ਹੋ, ਨਾ ਤਾਂ ਤੁਹਾਡੇ ਮਨ ਵਿੱਚ ਕੋਈ ਚਾਅ ਹੈ, ਕੋਈ ਉਤਸ਼ਾਹ ਹੈ ਜਿਵੇਂ ਆਮ ਬੱਚਿਆਂ ਦੇ ਵਿੱਚ ਹੁੰਦਾ, ਕੀ ਗੱਲ ਹੈ ਕਾਹਤੋਂ ਇਸ ਤਰ੍ਹਾਂ ਕਰਦੇ ਹੋ। ਜਦੋਂ ਰੱਬ ਦਾ ਵਾਸਤਾ ਪਾ ਕਰਕੇ ਸਾਧ ਸੰਗਤ ਜੀ ਉਹ ਮੌਲਵੀ ਨੇ ਪੁੱਛਿਆ,
ਤਾਂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਕਿਹਾ ਜੇ ਤੁਸੀਂ ਗੱਲ ਕਰਦੇ ਹੋ ਵਿੱਚ ਖੁਦਾ ਨੂੰ ਪਾ ਕਰਕੇ, ਖੁਦਾ ਦਾ ਨਾਂ ਲੈ ਕਰਕੇ ਗੱਲ ਕਰਦੇ ਹੋ, ਤਾਂ ਮੌਲਵੀ ਜੀ ਗੱਲ ਹੁਣ ਸੁਣੋ। ਕਹਿੰਦੇ ਅਸੀਂ ਇਹ ਇਸ ਲਈ ਕੀਤਾ, ਅਸੀਂ ਜਾਣਨਾ ਕੀਤਾ ਹੈ ਉਸ ਸਮੇਂ ਮਹਾਰਾਜ ਜੀ ਨੇ ਉਹਨੂੰ ਉਪਦੇਸ਼ ਦੇਣ ਲਈ ਤਿਲੰਗ ਰਾਗ ਦੇ ਵਿੱਚ ਜਿਹੜਾ ਸ਼ਬਦ ਉਚਾਰਨ ਕੀਤਾ, ਉਹਦੀ ਰਹਾਓ ਦੀਆਂ ਪੰਕਤੀਆਂ ਪਹਿਲੇ ਮਹਾਰਾਜ ਜੀ ਨੇ ਦੱਸੀਆਂ। ਦੁਨੀਆਂ ਮੁਕਾਮੇ ਫਾਨੀ ਤਹਿਕੀਕ ਦਿਲਦਾਨੀ, ਮਮ ਸਿਰ ਮੂਏ ਅਜ਼ਰਾਇਲ ਗ੍ਰਿਫਤਹ ਦਿਲ ਹੇਚ ਨਾ ਦਾਨੀ। ਕਹਿੰਦੇ ਦੁਨੀਆਂ ਮੁਕਾਮੇ ਫਾਨੀ, ਇਹ ਸੰਸਾਰ ਫਾਨੀ ਹੈ, ਇੱਥੇ ਕਿਸੇ ਦਾ ਭਰੋਸਾ ਨਹੀਂ। ਫਾਨੀ ਕਹਿੰਦੇ ਜਿਹਨੂੰ ਛੱਡ ਕੇ ਜਾਣਾ। ਘਰ ਤਾਂ ਆਪਾਂ ਸਾਰੇ ਕਹਿੰਦੇ ਹਾਂ ਮੇਰਾ ਘਰ ਮੇਰਾ ਘਰ ਹੈ, ਆਹ ਮੇਰੀ ਥਾਂ ਹੈ, ਮੇਰੀ ਜ਼ਮੀਨ ਜਾਇਜਾਦ ਬੰਦਾ ਬੜੀ ਇਕੱਠੀ ਕਰ ਲੈਂਦਾ ਜੀ, ਪਰ ਹੈ ਤਾਂ ਫਾਨੀ ਨਾ, ਮੁਸਾਫਿਰ ਖਾਨਾ। ਜਿਵੇਂ ਇੱਕ ਮੁਸਾਫਿਰ ਖਾਨਾ ਹੈ, ਜਿਵੇਂ ਯਾਤਰਾ ਕਰਨ ਵਾਲੇ ਯਾਤਰੀ ਆ ਗਏ ਉਸ ਮੁਸਾਫਿਰ ਖਾਨੇ ਵਿੱਚ ਰਹਿ ਕੇ ਅਗਾਂਹ ਚਲੇ ਗਏ, ਅੱਗੇ ਕੋਈ ਔਰ ਜਾਂਦਾ, ਐਵੇਂ ਹੀ ਸਾਧ ਸੰਗਤ ਜੀ ਇਹ ਸੰਸਾਰ ਹੈ। ਜਿਹੜਾ ਕਰਨ ਹੈ ਨਾ, ਮਹਾਭਾਰਤ ਦੀ ਗੱਲ ਚੇਤੇ ਆਈ, ਇੱਕ ਵਾਰੀ ਕਰਨ ਨੇ ਕਿਹਾ, ਕਰਨ ਨੇ ਕੀ ਕਿਹਾ, ਕਰਨ ਨੂੰ ਕਿਹਾ ਕਿ ਤੂੰ ਬਹੁਤ ਵੱਡਾ ਸੂਰਮਾ, ਬਹੁਤ ਵੱਡਾ ਦਾਨੀ, ਇੱਕ ਗੱਲ ਦੱਸ ਕਿ ਤੇਰਾ ਅਸੀਂ ਸੰਸਕਾਰ ਕਿੱਥੇ ਕਰੀਏ। ਭਗਵਾਨ ਨੇ ਪੁੱਛਿਆ ਉਹਨੂੰ ਕਰਨ। ਉਹ ਕਰਨ ਕਹਿੰਦਾ ਦੇਖੋ ਮੈਂ ਤੁਹਾਡੇ ਕਰਕੇ ਇਹ ਰਣ ਦੇ ਵਿੱਚੋਂ, ਮੈਦਾਨ ਯੁੱਧ ਦੇ ਵਿੱਚੋਂ ਮੈਂ ਪਿੱਛੇ ਹਟਿਆ, ਮੈਂ ਨਹੀਂ ਸੀ ਹਟਣਾ ਚਾਹੁੰਦਾ। ਇਹ ਭਗਵਾਨ ਨੂੰ ਕਹਿੰਦਾ ਮੈਂ ਤੇਰੇ ਕਰਕੇ ਤੁਹਾਡੇ ਕਰਕੇ ਮੈਂ ਪਿੱਛੇ ਹਟਿਆ, ਅਤੇ ਤੁਸੀਂ ਮੇਰਾ ਸੰਸਕਾਰ ਐਸੀ ਥਾਂ 'ਤੇ ਕਰੋ ਜਿਸ ਥਾਂ 'ਤੇ ਕਿਸੇ ਦਾ ਨਾ ਹੋਇਆ ਹੋਵੇ, ਜਿਸ ਥਾਂ 'ਤੇ ਦੂਜੇ ਦਾ ਹੋਇਆ ਹੀ ਨਾ ਹੋਵੇ। ਭਗਵਾਨ ਨੇ ਕਿਹਾ ਕਹਿੰਦੇ ਆ ਨਾਮੁਮਕਿਨ ਜੀ ਗੱਲ ਹੈ, ਇਹ ਨਹੀਂ ਹੋ ਸਕਦਾ। ਕਹਿੰਦੇ ਕਾਰਨ ਇਹ ਆ ਕਿ ਇੱਕ ਥਾਂ 'ਤੇ ਅਸੀਂ ਜੇ ਆਪਣੀ ਲੱਤ ਅੱਗੇ ਧਰੀਏ, ਇੱਕ ਕਦਮ ਜੇ ਅੱਗੇ ਆਪਾਂ ਤੋਰੀਏ ਵਧਾਈਏ, ਤਾਂ ਕਹਿੰਦੇ ਸੱਤ ਰਾਜਿਆਂ ਦੀਆਂ ਕਬਰਾਂ ਨੇ, ਅਤੇ ਦੂਜੀਆਂ ਵਧਾਈਏ ਤਾਂ ਸੱਤ ਉਹਨਾਂ ਦੇ ਵਜ਼ੀਰਾਂ ਦੀਆਂ ਕਬਰਾਂ ਨੇ। ਇਸਲਾਮ ਮਤ ਵਿੱਚ ਵੀ ਮੰਨਿਆ ਗਿਆ ਕਿ ਐਸੀ ਕੋਈ ਥਾਂ ਨਹੀਂ ਜਿੱਥੇ ਸਾਧ ਸਿੰਘ ਜੀ ਇਹ ਜਿਹੜੇ ਨੇ ਦਫਨ ਰਾਜੇ ਮਹਾਰਾਜੇ ਨਹੀਂ ਕੀਤੇ ਗਏ, ਐਸੀ ਕੋਈ ਥਾਂ ਨਹੀਂ ਧਰਤੀ ਦੇ ਵਿੱਚ। ਕਹਿਣ ਲੱਗੇ ਐਸੀ ਕੋਈ ਥਾਂ ਨਹੀਂ, ਕਹਿੰਦੇ ਨਹੀਂ ਮੈਂ ਤਾਂ ਇਹੀ ਵਰ ਲੈਣਾ। ਫਿਰ ਵਿਰਾਟ ਰੂਪ ਧਾਰਨ ਕਰਕੇ ਆਪਣੀ ਹਥੇਲੀ ਦੇ ਵਿੱਚ ਹੱਥ 'ਤੇ ਸਾਧ ਸੰਗਤ ਜੀ ਉਹਦਾ ਸੰਸਕਾਰ ਕੀਤਾ। ਕਹਿਣ ਦਾ ਭਾਵ ਹੈ ਕਿ ਫਾਨੀ ਸੰਸਾਰ ਹੈ, ਇੱਥੇ ਜਿਹੜਾ ਕ ਆਇਆ ਉਹਨੇ ਜਾਣਾ ਹੀ ਹੈ। ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਕਹਿਣ ਲੱਗੇ ਕਿ ਮੌਲਵੀ ਜੀ ਅਸੀਂ ਇਹ ਜਾਣਿਆ ਕਿ ਸੰਸਾਰ ਫਾਨੀ ਹੈ, ਤਹਿਕੀਕ ਦਿਲਦਾਨੀ, ਤਹਿਕੀਕ ਸੱਚ ਜਾਣ ਲਓ। ਹੇ ਮੇਰੇ ਮਨਾ, ਦਿਲ ਨੂੰ ਕਹਿੰਦੇ ਸੱਚ ਤੂੰ ਜਾਣ ਲੈਣਾ ਕਰ, ਅਤੇ ਅੱਗੇ ਕਹਿੰਦੇ ਮਮ ਸਿਰ

ਇਸਲਾਮ ਤਿੰਨ ਮਤ ਨੇ। ਇਹਨਾਂ ਤੇ ਚਾਰ ਮਤਾਂ ਦੇ ਵਿੱਚ ਜਿਵੇਂ ਅਸੀਂ ਜਮ ਰਾਜਾ ਕਹਿੰਦੇ ਆ, ਧਰਮ ਰਾਜਾ ਜਿਹਨੂੰ ਜਿਹੜਾ ਹੈ ਇਹ ਜਿੰਮਾ ਇਹ ਕੰਮ ਉਹਦੇ ਸਿਰ 'ਤੇ ਦਿੱਤਾ ਗਿਆ ਕਿ ਸੰਸਾਰ ਦੇ ਜੀਆਂ ਦਾ ਜਿਹੜਾ ਹੈ ਨਿਬੇੜਾ ਕਰਨਾ, ਉਹਨਾਂ ਦਾ ਨਿਰਣੈ ਕਰਨਾ, ਉਹਨਾਂ ਦੇ ਕਰਮਾਂ ਦਾ ਨਿਰਣੈ ਕਰਨਾ, ਨੁਰਗ ਸਰਕ ਨਰਗ ਅਤੇ ਸਰਕ ਆਦਿ ਲੋਕਾਂ ਦੇ ਵਿੱਚ ਭੇਜਣਾ, ਜੇ ਜੀਆਂ ਨੂੰ ਜਿਵੇਂ ਅਖੀਰਲੀ ਸਮੇਂ ਉਹਨਾਂ ਨੂੰ ਫੜ ਕੇ ਲੈ ਕੇ ਆਉਣਾ ਜੀਵ ਆਤਮਾ ਨੂੰ, ਇਹ ਧਰਮ ਰਾਜੇ ਨੂੰ ਇੱਕ ਕੰਮ ਦਿੱਤਾ ਗਿਆ। ਇਵੇਂ ਹੀ ਅਜ਼ਰਾਇਲ ਜਿਹੜਾ ਹੈ ਨਾ, ਉਹਨਾਂ ਦੇ ਮਤ ਦੇ ਵਿੱਚ ਉਹਦਾ ਨਾਮ ਅਜ਼ਰਾਇਲ ਹੈ, ਅਜ਼ਰਾਇਲ ਨੂੰ ਇਹ ਜਿਹੜਾ ਹੈ ਨਾ ਕੰਮ ਦਿੱਤਾ ਗਿਆ ਕਿ ਬੰਦਿਆਂ ਨੂੰ, ਮਰੇ ਹੋਏ ਬੰਦਿਆਂ ਨੂੰ ਜਿਹੜਾ ਹੈ ਉਹਨਾਂ ਦਾ ਨਿਰਣੇ ਕਰਨ ਦਾ ਕੰਮ ਜਿਹੜਾ ਇਸ ਅਜ਼ਰਾਇਲ ਨੂੰ ਦਿੱਤਾ ਗਿਆ। ਉਹਨੂੰ ਮੌਤ ਦਾ ਫਰਿਸ਼ਤਾ ਕਿਹਾ, ਕਹਿੰਦੇ ਜਦੋਂ ਮੌਤ ਆਉਂਦੀ ਹੈ ਤਾਂ ਅਜ਼ਰਾਇਲ ਲੈਣ ਆ ਜਾਂਦਾ ਹੈ। ਅਸੀਂ ਕਹਿੰਦੇ ਜਮ ਲੈਣ ਆ ਗਏ, ਉਹ ਕਹਿੰਦੇ ਅਜ਼ਰਾਇਲ ਲੈਣ ਆਇਆ ਹੈ। ਮਹਾਰਾਜ ਜੀ ਕਹਿੰਦੇ ਮਮ ਸਿਰ ਮੂਹੇ ਅਜ਼ਰਾਇਲ ਗ੍ਰਿਫਤਾਰ, ਕਹਿੰਦੇ ਮੌਲਵੀ ਜੀ ਸਾਡੇ ਸਿਰ 'ਤੇ ਉਸ ਅਜ਼ਰਾਇਲ, ਉਸ ਮੌਤ ਦੇ ਦੇਵਤਾ ਦਾ ਜਿਹੜਾ ਹੈ ਨਾ ਪਰਛਾਵਾ ਸਦੀਵ ਹੈ। ਉਹ ਤਾਂ ਕਹਿੰਦੇ ਦਿਸਦਾ ਉਦੋਂ ਜਦੋਂ ਅਖੀਰ ਬੰਦਾ ਮਰਨ ਕੰਨੀ ਆ ਗਿਆ, ਅਖੀਰਲੇ ਸਵਾਸ ਰਹਿ ਗਏ, ਪਰ ਕਹਿੰਦੇ ਇਵੇਂ ਨਹੀਂ, ਉਹ ਸਦੀਵ ਹੈ। ਅਤੇ ਮਮ ਸਿਰ ਮੂਹੇ ਕਹਿੰਦੇ ਨੇ ਕੇਸ, ਉਹ ਕੇਸ ਫੜ ਕੇ ਬੈਠਿਆ, ਪਤਾ ਨਹੀਂ ਕਦੋਂ ਉਹਨੇ ਖਿੱਚ ਲੈਣਾ। ਗ੍ਰਿਫਤ ਹੈ ਦਿਲ ਹੇ ਚ ਨਾ ਦਾਨੀ, ਸੋ ਇਸ ਲਈ ਇਹ ਮੇਰੇ ਮਨਾ ਦਾਨੀ ਮਨਾਂ ਨੂੰ ਸੰਬੋਧਨ ਕਰਦੇ ਨੇ ਕਿ ਇਹ ਮਨ ਵਿੱਚ ਜਿਹੜਾ ਹੈ ਇਹਨਾਂ ਜਾਣਨਾ ਕਰ ਕੀ ਤੇ ਬਚ ਜਾਣਾ, ਤੇਰਾ ਵੀ ਇਹੀ ਹਾਲ ਹੋਣਾ, ਉਹਨੇ ਇੱਕ ਦਿਨ ਫੜ ਕੇ ਲੈ ਕੇ ਹੀ ਜਾਣਾ ਹੈ ਸਾਰਿਆਂ ਨੂੰ। ਸੋ ਮੌਲਵੀ ਨੂੰ ਮਹਾਰਾਜ ਜੀ ਨੇ ਸਿੱਖਿਆ ਦਿੱਤੀ ਕਿ ਇਸ ਲਈ ਅਸੀਂ ਅਤੀਤ ਹੋ ਗਏ। ਅਤੀਤ ਦਾ ਅਰਥ ਮਨ ਨੂੰ ਅਤੀਤ ਬਣਾ ਲਿਆ, ਸਾਰਿਆਂ ਤੋਂ ਪਾਸੇ ਕਰਨਾ ਕੀਤਾ। ਸਾਡਾ ਮਨ ਹੁਣ ਕਿੱਥੇ ਨਹੀਂ ਲੱਗਦਾ, ਸਾਡੇ ਸਿਰ 'ਤੇ ਇਹ ਕਾਲ ਦਾ ਸਾਇਆ ਮੰਡਰਾ ਰਿਹਾ, ਮੌਤ ਦਾ ਸਾਇਆ ਹੈ, ਪਤਾ ਨਹੀਂ ਖਬਰੇ ਕਦੋਂ ਆ ਜਾਣਾ, ਉਹਦਾ ਕਿਸੇ ਨੂੰ ਪਤਾ ਨਹੀਂ। ਇਸ ਲਈ ਅਸੀਂ ਹੁਣ ਤੋਂ ਸਾਵਧਾਨ ਹੋ ਗਏ ਅਤੇ ਪਰਮੇਸ਼ੁਰ ਦੀ ਬੰਦਗੀ ਦੇ ਵਿੱਚ ਜੁੜ ਗਏ, ਉਸ ਮੌਲਵੀ ਨੂੰ ਸਿੱਖਿਆ ਦਿੰਦੇ ਨੇ। ਅਤੇ ਅੱਗੇ ਉਹ ਮੌਲਵੀ ਫਿਰ ਗੁਰੂ ਸਾਹਿਬ ਮਹਾਰਾਜ ਜੀ ਦੀ ਸਿੱਖਿਆ ਸੁਣ ਕੇ ਕੀ ਦੱਸਦਾ ਹੈ, ਆਓ ਅਗਲੀ ਕਥਾ ਆਪਾਂ ਰਲ ਮਿਲ ਕਰਕੇ ਵਿਚਾਰਨ ਦਾ ਯਤਨ ਕਰੀਏ। ਆਪਾਂ ਸਭ ਤੋਂ ਪਹਿਲਾਂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਹਾਜ਼ਰੀ ਲਾਉਂਦੇ ਹੋਏ ਆਓ ਇੱਕ ਵਾਰੀ ਕਰੂ ਰਸਨਾ ਨੂੰ ਪਵਿੱਤਰ, ਸਾਰੇ ਗੱਜ ਵੱਜ ਕੇ ਆ

0: ਮੌਲਵੀ ਕਹਿਣ ਲੱਗਾ ਠੀਕ ਹੈ ਨਾਨਕ ਜੀ ਆਪ ਜੀ ਦੀਆਂ ਗੱਲਾਂ ਸਹੀ ਨੇ, ਤੁਸੀਂ ਜਿਹੜੀ ਗੱਲ ਕਹਿ ਰਹੇ ਹੋ ਕਿ ਮੌਤ ਜਿਹੜੀ ਹੈ ਸਿਰ 'ਤੇ ਹੀ ਖੜੀ ਹੈ, ਠੀਕ ਹੈ ਦੇਵਤਾ ਮੌਤ ਦਾ ਖਲੋਤਾ ਹੈ ਅਤੇ ਨਾਲੇ ਫਾਨੀ ਸੰਸਾਰ ਹੈ, ਪਰ ਆਪ ਜੀ ਦੀ ਆਦਬਲਾ ਜਿਹੜੀ ਹੈ ਨਾ ਆਯੂ ਉਮਰ ਜਿਹੜੀ ਹੈ ਉਹ ਬੜੀ ਥੋੜੀ ਹੈ।
1: ਬਚਨ ਉਚਾਰਤ ਹੋ ਮੁਖ ਕੈਸਾ,
0: ਤੇ ਤੁਸੀਂ ਜਿਹੜੇ ਗੱਲਾਂ ਕਰ ਰਹੇ ਹੋ ਨਾ ਇਹ ਵੱਡੇ ਵਡੇਰੀਆਂ ਦੀਆਂ ਗੱਲਾਂ ਨੇ, ਅਲਪ ਤੁਹਾਡੀ ਆਯੂ ਬੜੀ ਥੋੜੀ ਹੈ, ਛੋਟੀ ਉਮਰ ਹੈ ਤੇ ਗੱਲਾਂ ਆਪ ਜੀ ਵੱਡੀਆਂ ਕਰ ਰਹੇ ਹੋ।
1: ਹਮਸੇ ਬ੍ਰਿਧ ਆਰ ਬਲ ਬੀਤੀ,
0: ਜਿਨ੍ਹਾਂ ਦੀ ਆਰਬਲਾ ਆਯੂ ਸਾਡੇ ਤੋਂ ਵੀ ਅਗਾਂਹ ਚਲੇ ਗਈ ਟੱਪ ਗਈ। ਹੁਣ ਮੌਲਵੀ ਜੀ ਕਿੰਨੇ ਕੁ ਸਾਲਾਂ ਦੇ ਹੋਣਗੇ, 40-50 ਹੋ ਸਕਦਾ ਉਸ ਸਮੇਂ ਗੁਰੂ ਨਾਨਕ ਸਾਹਿਬ ਜੀ ਦੇ ਵੇਲੇ, ਉਸ ਤੋਂ ਵੀ ਵਡੇਰੇ ਹੋ ਸਕਦੇ ਨੇ। ਕਹਿਣ ਲੱਗੇ ਮੌਲਵੀ ਜੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੂੰ ਕਿ ਸਾਡੀ ਉਮਰ ਜਿਹੜੀ ਹੈ ਜੇ ਕਰਕੇ ਲੰਘ ਗਈ ਤੇ ਤੁਸੀਂ ਜਦੋਂ ਸਾਡੀ ਉਮਰ ਵਰਗੇ ਹੋ ਜਾਓਗੇ ਤਾਂ ਜਾ ਕਰਕੇ ਇਹ ਗੱਲਾਂ ਤੁਹਾਨੂੰ ਸ਼ੋਭਦੀਆਂ ਹਨ ਫੱਬਦੀਆਂ ਹਨ।
1: ਦਿਨ ਕੋ ਚਹੀਅਤ ਹੈ ਅਸਰੀਤੀ,
0: ਉਹਨਾਂ ਨੂੰ ਇਹ ਕੰਮ ਕਰਨਾ ਚਾਹੀਦਾ ਦੁਨੀਆਂ ਤੋਂ ਪਾਸੇ ਹੋ ਕੇ ਬੰਦਗੀ ਕਰਨਾ। ਸੱਚ ਜਾਣਿਓ ਦੁਨੀਆਂ ਨੇ ਇਹੀ ਜਾਣਨਾ ਕੀਤਾ ਕਿ ਇਹ ਭਗਤੀ ਕਰਨਾ ਨਾ ਵਿਹਲੇ ਕੁ ਵੇਲੇ ਲੋਕਾਂ ਦਾ ਕੰਮ ਹੈ, ਲੋਕੀ ਇਹੀ ਜਾਣਦੇ ਨੇ। ਉਹਨਾਂ ਨੂੰ ਪਤਾ ਹੀ ਸਾਧ ਸੰਗਤ ਜੀ ਭਗਤੀ ਤਾਂ ਅਸਲ ਜਿਹੜੀ ਹੈ ਨਾ ਉਹ ਜਵਾਨੀ ਵਿੱਚ ਹੋ ਸਕਦੀ ਹੈ। ਗੁਰਬਾਣੀ ਦੇ ਵਿੱਚ ਇੱਕ ਬੜੀ ਪਿਆਰੀ ਗੱਲ ਕੀਤੀ ਭਗਤ ਸ਼ੇਖ ਫਰੀਦ ਸਾਹਿਬ ਜੀ ਨੇ, ਉਹ ਕਹਿੰਦੇ ਜੋਬਨ ਜਾਂਦੇ ਨਾ ਡਰਾ, ਜੇ ਸੁਹਪ੍ਰੀਤ ਨਾ ਜਾਏ ਮੈਨੂੰ ਆਪਣੀ ਜਵਾਨੀ ਖੋਣ ਦਾ ਡਰ ਨਹੀਂ, ਮੈਨੂੰ ਡਰ ਹੈ ਕਿ ਮੇਰੀ ਪ੍ਰੀਤੀ ਪਰਮੇਸ਼ਰ ਨਾਲ ਨਾ ਟੁੱਟ ਜਾਏ। ਫਰੀਦਾ ਕੇਤੀ ਜੋਬਨ ਪ੍ਰੀਤ ਬਿਨ ਸੁੱਕ ਗਏ ਕਮਲਾਏ, ਕਈ ਕਿਆ ਕਹਿੰਦੇ ਜੋਬਨ ਜਿਹੜੇ ਨੇ ਜਵਾਨੀ ਕਈਆਂ ਦੀ ਰੁੱਲ ਗਈ, ਜਿਹੜੀ ਪਰਮੇਸ਼ਰ ਦੇ ਕਹਿ ਲਓ ਲੇਖੇ ਨਹੀਂ ਲੱਗੀ, ਜਿਹੜੀ ਭਗਤੀ ਦੇ ਲੇਖੇ ਜਿਹੜੀ ਜਵਾਨੀ

0: ਨਹੀਂ ਨਹੀਂ ਲੱਗੀ ਸਾਧ ਸੰਗਤ ਜੀ, ਉਹ ਰੁੱਲ ਗਏ, ਉਹਨਾਂ ਨੂੰ ਕੋਈ ਪੁੱਛਣ ਵਾਲਾ ਨਹੀਂ ਰਿਹਾ। ਉਹਨਾਂ ਨੇ ਆਪਣੀ ਵੀ ਖਰਾਬੀ ਕੀਤੀ, ਅਗਲਿਆਂ ਦੀ ਵੀ ਖਰਾਬੀ ਕਰ ਲਈ ਆਪਣੀ ਜਵਾਨੀ ਰੋਲ ਕਰਕੇ। ਸੋ ਇਹ ਜਵਾਨੀ ਹੈ ਨਾ, ਇਹ ਜੋਬਣ ਅਵਸਥਾ, ਇਹ ਇਹੀ ਅਵਸਥਾ ਹੈ ਅਸਲ ਭਗਤੀ ਕਰਨ ਦੀ। ਜੇ ਹੁਣ ਬੰਦਾ ਭਗਤੀ ਕਰੇਗਾ ਤਾਂ ਜਾ ਕਰਕੇ ਖਬਰੇ ਅਖੀਰਲਾ ਸਮਾਂ ਰੱਬ ਚੇਤੇ ਆਏਗਾ। ਬੰਦਾ ਸੋਚਦਾ ਜੀ ਕਿ ਮੈਂ ਅੰਮ੍ਰਿਤ ਤਾਂ ਛਕਣਾ ਹੈ, ਅਜੇ ਨਹੀਂ ਛਕਣਾ, ਮੈਂ ਆ ਬੱਚਿਆਂ ਦਾ ਵਿਆਹ ਕਰਾ ਲਿਆ, ਆਪਣੇ ਧੀ ਦਾ ਪੁੱਤ ਦਾ ਵਿਆਹ ਕਰਾ ਲਾ। ਜਦੋਂ ਵਿਆਹ ਕਰਾ ਲਿਆ ਕਹਿੰਦੇ ਹੁਣ ਵੀ ਨਹੀਂ ਛਕਣਾ, ਅੱਗੇ ਕਹਿੰਦੇ ਨੇ ਗਾੜੀ ਪੋਤਰੇ ਦੇਖਣੇ ਨੇ, ਤੇ ਉਹਨਾਂ ਨੂੰ ਕਹਿੰਦੇ ਮੈਂ ਖਿਡਾਉਣਾ ਕਰਾਂ। ਸਾਧ ਸੰਗਤ ਜੀ, ਸਮੇਂ ਦਾ ਇੱਥੇ ਪਲ ਦੀ ਖਬਰ ਨਹੀਂ, ਤੇ ਅਸੀਂ ਗੱਲਾਂ ਕਰ ਰਹੇ ਹਾਂ ਪਤਾ ਨਹੀਂ ਕਿੰਨੇ ਕੁ ਸਾਲਾਂ ਦੀ। ਸੋ ਇਹ ਅਸਾਂ ਨੇ ਇਹ ਜਾਣ ਲਿਆ ਕਿ ਇਹ ਤਾਂ ਭਾਈ ਵਿਹਲੇ ਲੋਕਾਂ ਦਾ ਕੰਮ ਹੈ ਭਗਤੀ ਕਰਨਾ, ਨਹੀਂ ਪਿਆ ਰਹੇ ਹੋ। ਪਾਤਸ਼ਾਹ ਮਹਾਰਾਜ ਜੀ ਕਹਿੰਦੇ ਜੇ ਹੁਣ ਤੋਂ ਹੀ ਸਾਵਧਾਨੀ ਰੱਖੀ ਨਾ ਤਾਂ ਜਾ ਕੇ ਕਿੱਥੇ ਅਖੀਰਲਾ ਸਮਾਂ ਬੰਦਾ ਸਾਂਭ ਸਕਦਾ ਹੈ। ਤੇ ਇੱਥੇ ਮੌਲਵੀ ਜੀ ਕਹਿੰਦੇ ਨੇ ਗੁਰੂ ਨਾਨਕ ਪਾਤਸ਼ਾਹ ਜੀ ਨੂੰ, ਤੁਹਾਡੀ ਉਮਰ ਬੜੀ ਅਜੇ ਥੋੜ੍ਹੀ ਹੈ, ਤੇ ਇਹ ਗੱਲਾਂ ਆਪ ਜੀ ਬਹੁਤ ਵੱਡੀਆਂ ਕਰਦੇ ਹੋ, ਜੇ ਕਰਕੇ ਤੁਹਾਡੀ ਉਮਰ ਸਾਡੇ ਵਰਗੀ ਹੋ ਜਾਏ ਜਾਂ ਸਾਡੇ ਤੋਂ ਵੱਧ ਹੋ ਜਾਏ ਤਾਂ ਤੁਹਾਨੂੰ ਇਹ ਗੱਲਾਂ ਸ਼ੋਭਦੀਆਂ ਹਨ। ਹੁਣ ਤੁਸੀਂ ਬਾਲਕਾਂ ਵਾਂਗੂ ਚੋਜ ਲੀਲਾ ਕਰਨਾ ਕਰੋ। ਇੱਕ ਫਿਕਰ, ਫਿਕਰ ਕਹਿੰਦੇ ਨੇ ਨਾਮ ਜਪਣਾ, ਜਿਵੇਂ ਅਸੀਂ ਕਹਿੰਦੇ ਭਗਤੀ ਕਰਨਾ, ਬੰਦਗੀ ਕਰਨਾ। ਜਿਹੜੇ ਸੂਫੀ ਮਤ ਵਾਲੇ ਨੇ ਉਹਨਾਂ ਦੇ ਵਿੱਚ ਦੋ ਗੱਲਾਂ ਨੇ, ਇੱਕ ਹੁੰਦਾ ਫਿਕਰ, ਮਾਲਾ ਫੇਰਨਾ ਹੋ ਗਿਆ ਸਾਧ ਸੰਗਤ ਜੀ, ਇਕੱਲੇ ਬਹਿ ਕੇ ਜਪਣਾ ਵਾਹਿਗੁਰੂ ਵਾਹਿਗੁਰੂ ਕਰਨਾ, ਜੋ ਜਿਵੇਂ ਉਹ ਕਰਦੇ ਸਨ, ਜੋ ਨਾਮ ਜਪਦੇ ਸਨ, ਉਹਨੂੰ ਕਿਹਾ ਗਿਆ ਫਿਕਰ ਕਰਨਾ। ਤੇ ਇੱਕ ਹੁੰਦਾ ਜ਼ਿਕਰ, ਜ਼ਿਕਰ ਨਾ ਇਕੱਠੇ ਬਹਿ ਕੇ ਹੁੰਦਾ, ਜੇ ਕਰਕੇ ਆਪਾਂ ਕਿਸੇ ਬਾਰੇ ਜ਼ਿਕਰ ਕੀਤਾ, ਦੱਸਿਆ ਤਾਂ ਕਿਸੇ ਨੂੰ ਦੱਸਿਆ ਨਾ, ਕੋਈ ਅੱਗਾਂ ਬੈਠਿਆ ਉਹਨੂੰ ਦੱਸਿਆ, ਉਹਨੂੰ ਕਹਿੰਦੇ ਜ਼ਿਕਰ। ਅਸੀਂ ਕਹਿੰਦੇ ਸਾਧ ਸੰਗ, ਅਸੀਂ ਕਹਿੰਦੇ ਸਾਧ ਸੰਗਤ, ਤੇ ਉਹ ਕਹਿੰਦੇ ਨੇ ਜ਼ਿਕਰ ਕਰਨਾ, ਫਿਕਰ ਕਰਨਾ। ਉਹ ਮੌਲਵੀ ਜੀ ਕਹਿਣ ਲੱਗੇ ਨਾਨਕ ਜੀ ਨੂੰ, ਕਹਿੰਦੇ ਹੁਣ ਨਹੀਂ, ਇਹ ਗੱਲਾਂ ਤੁਹਾਨੂੰ ਸ਼ੋਭਦੀਆਂ ਨੇ, ਇਹ ਜ਼ਿਕਰ ਫਿਕਰ ਕਰਨ ਵਾਲੀ ਤੁਹਾਡੀ ਉਮਰ ਨਹੀਂ, ਅਜੇ ਤਾਂ ਖੇਡੋ, ਅਜੇ ਤਾਂ ਮੌਜ ਕਰਨ ਵਾਲਾ ਸਮਾਂ ਹੈ, ਤੁਸੀਂ ਬਾਲਕਾਂ ਵਾਂਗੂ ਚੋਜ ਕਰਨੇ ਕਰੋ, ਇਹ ਫਿਕਰ ਜ਼ਿਕਰ ਕਰਨਾ ਛੱਡਣਾ ਕਰੋ।
1: ਤਰੁਣ ਹੋਏ ਤਨ ਬਨਿਤਾ ਸੰਗਾ,
0: ਤੇ ਜਦੋਂ ਤੁਸੀਂ ਥੋੜੇ ਜਿਹੇ ਤਰੁਣ ਹੋ ਗਏ, ਜਵਾਨ ਹੋ ਗਏ, ਜਵਾਨੀ ਦੇ ਵਿੱਚ ਹੁਣ ਤੁਸੀਂ ਜਿਹੜਾ ਜਵਾਨੀ ਦਾ ਸੁੱਖ ਮਾਨਣਾ ਹੈ, ਤਨ ਇਕੱਠਾ ਕਰਨਾ ਹੈ, ਤੇ ਬਨਿਤਾ ਜਿਹੜੀ ਹੈ ਕਹਿੰਦੇ ਇਸਤਰੀ ਆਦਿ ਵਿਆਹ ਕਰਾਉਣੇ ਹਨ।
1: ਸੁਖ ਭੋਗ ਕਰ ਹਿਰਦੈ ਉਮੰਗਾ,
0: ਆਪਣੇ ਹਿਰਦੇ ਦੇ ਵਿੱਚ ਉਮੰਗ ਧਾਰਨ ਕਰਕੇ ਸੁਖ ਭੋਗਣੇ ਕਰੋ। ਤੁਹਾਡੀ ਉਮਰ ਜਿਹੜੀ ਹੈ, ਅਜੇ ਤਾਂ ਤੁਸੀਂ ਬਾਲਕ ਅਵਸਥਾ ਦੇ ਵਿੱਚ, ਅਜੇ ਤੁਸੀਂ ਤਾਂ ਜਵਾਨ ਹੋਣਾ, ਤੁਸੀਂ ਉਹਦੀ ਚਿੰਤਾ ਕਰੋ, ਜਵਾਨੀ ਦੇ ਵਿੱਚ ਤੁਸੀਂ ਸੁੱਖ ਭੋਗੋ, ਹੁਣ ਵੀ ਜਿੰਨੇ ਕੁ ਸੁੱਖ ਨੇ ਉਹ ਭੋਗਣੇ ਕਰੋ।
1: ਅਸਵਿਧ ਬ੍ਰਿਧ ਹੋਏ ਕਰ ਕੀ ਜਾ,
0: ਇਹ ਜਿਹੜਾ ਕੰਮ ਤੁਸੀਂ ਹੁਣ ਕਰ ਰਹੇ ਹੋ ਨਾ ਕਿ ਮੈਂ ਬੰਦਗੀ ਦੇ ਵਿੱਚ ਲੱਗਿਆ ਜੀ, ਇਹ ਕੰਮ ਜਿਹੜਾ ਹੈ ਬਿਰਧ ਅਵਸਥਾ ਦਾ ਕੰਮ ਹੈ, ਇਹ ਬੁਢੇਪੇ ਦੇ ਵਿੱਚ ਕਰਨਾ ਚਾਹੀਦਾ ਹੈ।
1: ਅਵਸਨ ਬੰਧਨ ਕੋ ਸੁਖ ਦੀ ਜਾ,
0: ਹੁਣ ਆਪਣੇ ਸੰਬੰਧ ਜਿੰਨੇ ਵੀ ਨਾਤੇ ਤੁਹਾਡੇ ਰਿਸ਼ਤੇਦਾਰ ਆਦਿ ਮਾਪਿਓ ਹਨ, ਜਿੰਨੇ ਵੀ ਸ਼ਰੀਕੇ ਹਨ, ਚਾਚੇ ਤਾਏ, ਸਾਰਿਆਂ ਨੂੰ ਸੁੱਖ ਦੇਣਾ ਕਰੋ।
1: ਸ਼੍ਰੀ ਨਾਨਕ ਸੁਣ ਕਰ ਤਹਿ ਬਾਣੀ,
0: ਤਾਂ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਉਸ ਮੌਲਵੀ ਦੇ ਬੋਲ ਸੁਣ ਕਰਕੇ ਕਹਿਣ ਲੱਗੇ,
1: ਜੋ ਬੇਮੁਖਤਾ ਪਦ ਕਰ ਸਾਨੀ,
0: ਉਸ ਮੌਲਵੀ ਦੇ ਤਾਈ ਮਹਾਰਾਜ ਜੀ ਕਹਿਣ ਲੱਗੇ, ਜਾਣਿਆ ਕਿ ਮੌਲਵੀ ਜਿਹੜਾ ਹੈ ਇਹਨੂੰ ਅਜੇ ਪਤਾ ਨਹੀਂ ਰੱਬ ਦੇ ਬਾਰੇ, ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਜੀ ਦੇ ਰਾਹ ਦੇ ਬਾਰੇ, ਇਹ ਤਾਂ ਬੇਮੁਖਤਾਈ ਦੀਆਂ ਗੱਲਾਂ ਕਰ ਰਿਹਾ ਹੈ।
1: ਬੋਲੇ ਪਰਮ ਮਨੋਹਰ ਬਚਨਾ,
0: ਤਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਆਪਣੇ ਮੁਖਾਰ ਬਿੰਦ ਤੋਂ ਸੋਹਣੇ ਬਚਨ ਮਹਾਰਾਜ ਜੀ ਨੇ ਪ੍ਰਗਟ ਕੀਤੇ ਹਨ।
1: ਜਿਨ ਮਹਿ ਉਪਦੇਸ਼ ਹੈ ਕੀ ਰਚਨਾ,
0: ਜਿਨ੍ਹਾਂ ਦੇ ਵਿੱਚ ਸਾਧ ਸੰਗਤ ਜੀ ਉਪਦੇਸ਼ ਕਰਨ ਦੀ ਰਚਨਾ, ਐਸੇ ਗੁਰਬਾਣੀ ਦੇ ਬੋਲ ਆਪਣੇ ਮੁਖੋਂ ਪ੍ਰਗਟ ਕਰ ਰਹੇ ਨੇ ਜਿਸ ਦੇ ਵਿੱਚ ਸਾਰਿਆਂ ਨੂੰ ਉਪਦੇਸ਼ ਹੈ।
1: ਜੋ ਤੂੰ ਲਖ ਹੈ ਆਰ ਬਲ ਸਾਰੀ,
0: ਕਹਿਣ ਲੱਗੇ ਜੇ ਤੂੰ ਕਹਿ ਰਿਹਾ ਨਾ ਕਿ ਜਿਹੜੀ ਆਰਬਲਾ ਆਯੂ ਹੈ ਹੁਣ ਸਾਡੀ ਆਯੂ ਨਹੀਂ, ਇਹ ਕੰਮ ਕਰਨ ਦੀ ਆਯੂ, ਸੁੱਖ ਭੋਗਣ ਦੀ ਹੈ, ਤਾਂ ਮੌਲਵੀ ਨੂੰ ਕਹਿਣ ਲੱਗੇ ਕਿ ਜਿੰਨੀ ਕੁ ਬੰਦੇ ਦੀ ਆਰਬਲਾ ਆਯੂ ਹੁੰਦੀ ਹੈ,
1: ਬਿਨਾਂ ਭਜਨ ਇਹ ਜਾਤ ਬਿਕਾਰੀ,
0: ਇਹ ਆਯੂ ਜਿਹੜੀ ਹੈ ਨਾ ਬਿਗਰ ਭਜਨ ਤੋਂ, ਬਿਗਰ ਬੰਦਗੀ ਤੋਂ ਅਜਾਈ ਚਲੇ ਜਾਂਦੀ ਹੈ। ਇਹ ਉਮਰਾ ਸਾਧ ਸੰਗਤ ਜੀ ਕਾਹਦੇ ਕੰਮ ਦੀ, ਕਿਸੇ ਬਹੁਤ ਹੀ ਪਿਆਰੇ ਨੇ ਗੱਲ ਕੀਤੀ ਹੈ, ਉਮਰਾ ਉਹੀ ਜੋ ਲੇਖੇ ਜੋ ਯਾਦ ਸਾਈ ਦੇ ਬੀਤੇ, ਕਹਿੰਦੇ ਉਮਰ ਉਹੀ ਲੇਖੇ ਦੇ ਵਿੱਚ ਜਿਹੜੀ ਰੱਬ ਦੇ ਯਾਦ ਵਿੱਚ ਬੀਤ ਜਾਏ, ਨਹੀਂ ਤਾਂ ਬਾਕੀ ਕੀ ਇਸ ਸੰਸਾਰ ਦੇ ਵਿੱਚ ਹਾਸਲ ਕੀ ਹੋਣਾ ਹੈ। ਸੋ ਇੱਥੇ ਮਹਾਰਾਜ ਜੀ ਕਹਿਣ ਲੱਗੇ ਕਿ ਤੁਸੀਂ ਗੱਲ ਕਰਦੇ ਹੋ ਆਇਓ ਦੀ, ਬੰਦਾ ਇਵੇਂ ਕਹਿੰਦਾ ਕਿ ਸਮਾਂ ਆਏਗਾ ਅਸੀਂ ਬੰਦਗੀ ਕਰਾਂਗੇ, ਸਮਾਂ ਆਏਗਾ ਅਸੀਂ ਭਜਨ ਕਰਾਂਗੇ, ਅੰਮ੍ਰਿਤ ਛਕਾਂਗੇ, ਉਮਰ ਲੰਘ ਜਾਂਦੀਆਂ ਉਮਰਾਂ ਲੰਘ ਜਾਂਦੀਆਂ, ਫਿਰ ਵੀ ਬੰਦੇ ਨੂੰ ਸੋਝੀ ਨਹੀਂ ਆਉਂਦੀ ਨਾਮ ਜਪਣ ਦੀ। ਗੁਰੂ ਸਾਹਿਬ ਜੀ ਕਹਿਣ ਲੱਗੇ ਉਮਰ ਤਾਂ ਅਜਾਈ ਬੰਦਾ ਜਿਹੜੀ ਆਪਣੀ ਗਵਾ ਲੈਂਦਾ ਹੈ,
1: ਇੱਕ ਸੌ ਬਰਖ ਆਰ ਬਲ ਪ੍ਰਾਨੀ।
0: ਜੇ ਕਰਕੇ ਇੰਜ ਵਿਚਾਰੋ ਕਿ ਬੰਦੇ ਦੀ ਆਯੂ 100 ਕੁ ਸਾਲਾਂ ਦੀ ਹੈ, 100 ਸਾਲ ਬੰਦੇ ਨੂੰ ਪਰਮੇਸ਼ਰ ਨੇ ਦਿੱਤੇ ਹਨ।
1: ਜੇ ਜੀਵ ਹੈ ਤਿਨ ਕਹੋ ਕਹਾਣੀ।
0: ਜੇ ਕਰਕੇ ਬੰਦਾ 100 ਸਾਲ ਜੀ ਜਾਏ ਵੀ ਵੱਡੀ ਗੱਲ ਹੈ, ਹਰ ਕੋਈ ਨਹੀਂ 100 ਸਾਲ ਜਿਹੜਾ ਜੀ ਸਕਦਾ, ਕੋਈ ਭਰੋਸਾ ਨਹੀਂ। ਜੇ ਕਰਕੇ 100 ਕੁ ਸਾਲ ਦੀ ਉਮਰ ਤੱਕ ਬੰਦਾ ਜੀਵਿਤ ਰਹਿੰਦਾ ਹੈ, ਜੇ ਇੰਨੀ ਕੁ ਆਯੂ ਭੋਗਦਾ ਹੈ ਤਾਂ ਤੇ ਇੰਜ ਜਾਣੋ ਕਿ ਉਹਦੀ ਅੱਧੀ ਕੁ ਉਮਰ ਜਿਹੜੀ ਹੈ ਉਹ ਨਿਦਰਾ ਦੇ ਵਿੱਚ ਸੌਣ ਵਿੱਚ ਹੀ ਲੰਘ ਜਾਂਦੀ ਹੈ। ਨੀਂਦ ਦੇ ਵਿੱਚ ਉਹ ਆਪਣੀ ਅੱਧਾ ਕੁ ਜਿਹੜਾ ਹੈ ਜੀਵਨ ਦਾ ਸਮਾਂ ਆਪਣੀ ਆਰਵਲਾ ਦਾ, ਜੇ ਕਰਕੇ 100 ਕੁ ਸਾਲ ਤਾਂ ਸਾਧ ਸੰਗਤ ਜੀ 50 ਕੁ ਸਾਲ ਜਿਹੜੇ ਨੇ ਸੌਣ ਵਿੱਚ ਹੀ ਲੰਘ ਜਾਂਦੇ ਹਨ।
1: ਗੁਦਰ ਗਏ ਲਿਖੀਏ ਨਿਜ ਨੈਣਾ।
0: ਤੇ ਇੰਜ ਜਾਣੋ ਇਹ ਨੈਣ ਵੇਖਦੇ ਵੇਖਦਿਆਂ ਨੂੰ ਅੱਖਾਂ ਦੇ ਨਾਲ ਅੱਧਾ ਕੁ ਸਮਾਂ ਸੌਣ ਵਿੱਚ ਹੀ ਲੰਘ ਜਾਂਦਾ ਹੈ।
1: 15 ਬਰਖ ਤੀਗ ਅਨਜਾਨਾ।
0: ਤੇ 15 ਵਰਿਆਂ ਤੱਕ ਬੰਦੇ ਨੂੰ ਬਾਲਕ ਨੂੰ ਸੋਝੀ ਨਹੀਂ ਆਉਂਦੀ, ਬਾਲਕ ਅਵਸਥਾ ਦੇ ਵਿੱਚ ਜੀ ਹੁੰਦਾ ਹੈ, ਤੇ ਉੱਥੇ ਸਾਧ ਸੰਗਤ ਜੀ ਸੋਝੀ ਨਹੀਂ ਆਉਂਦੀ ਬੰਦਗੀ ਕਰਨ ਦੀ, ਆਪਣੇ ਬਾਰੇ ਨਹੀਂ ਪਤਾ ਆਉਂਦਾ ਬੰਦਗੀ ਬਾਰੇ, ਰੱਬ ਬਾਰੇ ਕੀ ਪਤਾ ਹੋਏਗਾ ਉਹ ਸੁਣੋ। 15 ਕੁ ਸਾਲ ਜਿਹੜੇ ਨੇ ਉਹ ਇਵੇਂ ਹੀ ਲੰਘ ਜਾਂਦੇ ਨੇ, ਬਾਲਪੁਣੇ ਦੇ ਵਿੱਚ ਲੰਘ ਜਾਂਦੇ ਹਨ।
1: ਬਾਲਪਨੇ ਮਹਿ ਕਰੀ ਬਿਹਾਨਾ।
0: ਜੀ ਹਾਂ, ਕਹਿੰਦੇ ਬਾਲਕਪੁਣੇ ਦੇ ਵਿੱਚ 15 ਵਰੇ ਬੀਤ ਜਾਂਦੇ ਹਨ।
1: 80 ਬਰਖ ਹੈ ਤੇ ਜੋ ਵਧੈ ਹੈ।
0: ਤੇ ਅੱਗੇ ਜੇ ਕਰਕੇ ਕੋਈ 80 ਟੱਪ ਗਿਆ ਜੀ, 80 ਵਰਿਆਂ ਦਾ ਹੋ ਗਿਆ ਸਰੀਰ ਕਰਕੇ ਬਿਰਧ ਹੋ ਗਿਆ ਤਾਂ
1: ਲੋਚਨ ਦਿਖੈ ਨਾ ਸ਼੍ਰੋਣ ਸੁਣੈ ਹੈ।
0: ਜੀ ਹਾਂ, ਹੁਣ 80 ਵਰਿਆਂ ਤੋਂ ਅੱਗੇ ਨਾ ਤਾਂ ਅੱਖਾਂ ਤੋਂ ਦਿਸਦਾ, ਨਾ ਤਾਂ ਜਿਹੜੇ ਨੇ ਹੱਥ ਪਾਉਂ ਕੰਮ ਕਰਦੇ ਨੇ ਉਹਦੇ ਤੋਂ ਕੋਈ ਕੰਮ ਨਹੀਂ ਆਉਂਦਾ, ਨਾ ਤਾਂ ਦਿਸਦਾ ਨਾ ਤਾਂ ਬੋਲਣਾ ਆਉਂਦਾ ਹੈ। ਸਾਧ ਸੰਗਤ ਜੀ ਉਸ ਸਮੇਂ ਵੱਖਰੀ ਅਵਸਥਾ ਹੋ ਜਾਂਦੀ ਹੈ।
1: ਦੋਹਰਾ ਵਿਆਕੁਲਤਾ ਇੰਦਰੀਨ ਕੀ ਸੁਧ ਨਹਿ ਸਕਹਿ ਸੰਭਾਰ।
0: 80 ਵਰਿਆਂ ਤੋਂ ਅੱਗਾ ਕਹਿੰਦੇ ਇੰਦਰੀਆਂ ਦੀ ਸੁਧ ਬੁੱਧ ਨਹੀਂ ਆਉਂਦੀ, ਸਰੀਰ ਜਿਹੜਾ ਬੇਚੈਨ ਵਿਆਕੁਲਤਾ ਦੇ ਵਿੱਚ ਆ ਜਾਂਦਾ। ਕਿਸੇ ਨੇ ਇਹ ਗੱਲ ਦੱਸੀ ਕੋਈ ਸੰਤਾਂ ਨੇ, ਕਹਿੰਦੇ ਬੰਦੇ ਨੂੰ ਉਮਰ ਮਿਲੀ ਕਹਿੰਦੇ 100 ਕੁ ਸਾਲ, ਕਹਿੰਦੇ ਬੰਦੇ ਅਸਲ ਉਮਰ ਤਾਂ ਸੀਗੀ 40 ਸਾਲਾਂ ਦੀ, ਜਦੋਂ ਕਹਿੰਦੇ ਪਰਮੇਸ਼ਰ ਉਮਰਾਂ ਵੰਡਣ ਲੱਗੇ ਨਾ, ਤੇ ਇਹ ਜਿਹੜਾ ਕੁੱਤਾ ਸੀਗਾ ਸਵਾਣ ਕੁੱਤਾ ਆ ਗਿਆ, ਕੁੱਤੇ ਨੇ ਕਿਹਾ ਕਹਿੰਦੇ ਮੇਰੀ ਕਿੰਨੀ ਕੁ ਉਮਰ, ਕਹਿੰਦੇ ਤੇਰੀ 40 ਕੁ ਸਾਲ। ਤੇ ਕੁੱਤਾ ਕਹਿੰਦਾ ਨਹੀਂ ਜੀ ਮੈਨੂੰ ਨਹੀਂ ਚਾਹੀਦੀ ਇੰਨੀ ਕੁ ਉਮਰ, ਕਹਿੰਦੇ ਮੇਰੇ 20 ਸਾਲ ਕਟਾ ਦਿਓ। ਨਾਲ ਬੰਦਾ ਸੀਗਾ, ਬੰਦਾ ਕਹਿੰਦਾ ਮੈਨੂੰ ਤੁਸੀਂ ਬੜੀ ਥੋੜ੍ਹੀ ਉਮਰ ਦੇ ਤੀ, ਇਹਦੇ 20 ਕੁ ਸਾਲ ਕਟਾ ਕੇ 20 ਸਾਲ ਮੈਨੂੰ ਦੇਣੇ ਕਰੋ। ਉਹ ਸਾਧ ਸੰਗਤ ਜੀ ਉਹਦੇ 20 ਸਾਲ ਆ ਗਏ। ਅੱਗੇ ਸੀਗਾ ਖੋਤਾ, ਉਹ ਖੋਤੇ ਨੇ ਪਰਮੇਸ਼ਰ ਨੇ ਕਿਹਾ ਤੈਨੂੰ ਕਿੰਨੀ ਕੁ ਉਮਰ ਚਾਹੀਦੀ ਹੈ, ਉਹ ਕਹਿੰਦਾ ਜਿਵੇਂ ਤੁਹਾਨੂੰ ਚੰਗਾ ਲੱਗੇ। ਕਹਿੰਦੇ ਰੱਬ ਨੇ ਖੋਤੇ ਨੂੰ ਉਮਰ ਦਿੱਤੀ, ਉਹਨੂੰ ਵੀ ਦਿੱਤੀ ਹੈ 30 ਕੁ ਸਾਲ 35 ਕੁ ਸਾਲ ਉਮਰ ਦਿੱਤੀ। ਖੋਤਾ ਕਹਿੰਦਾ ਮੈਨੂੰ ਇੰਨੀ ਕੁ ਨਹੀਂ ਚਾਹੀਦੀ। ਕਹਿੰਦੇ ਮੇਰੇ 15 ਕੁ ਸਾਲ ਕਟਾ ਦਿਓ। ਨਾਲ ਬੰਦਾ ਸੀਗਾ, ਸਾਡਾ ਸੁਭਾਅ ਵੀ ਹੈ ਨਾ ਲਾਲਚ, ਲਾਗੇ ਜਨਮ ਗਵਾਇਆ, ਲਾਲਚ ਕੀਤਾ ਬੰਦੇ ਨੇ, ਕਹਿੰਦਾ ਇਹ 15 ਸਾਲ ਵੀ ਮੈਨੂੰ ਦੇਣੇ ਕਰੋ। ਖੋਤੇ ਦੇ 15 ਸਾਲ ਮਿਲ ਗਏ। ਫਿਰ ਸਾਧ ਸੰਗਤ ਜੀ ਉੱਲੂ ਆ ਗਿਆ, ਉੱਲੂ ਦੀ ਉਮਰ ਹੋ ਗਈ 40 ਕੁ ਸਾਲ। ਉਹ ਕਹਿੰਦਾ ਜੀ ਮੈਨੂੰ ਨਹੀਂ ਚਾਹੀਦੀ 40 ਸਾਲ, ਮੇਰੇ ਵੀ 20 ਸਾਲ ਕਟਾ ਦਿਓ। ਉਹ 20 ਸਾਲ ਫਿਰ ਬੰਦੇ ਨੇ ਕਿਹਾ ਕਿ ਇਹਦੇ ਵੀ 20 ਸਾਲ ਮੈਨੂੰ ਤੁਸੀਂ ਦੇ ਦੇਣਾ ਕਰੋ। ਜੇ ਇੰਜ ਵੇਖੀਏ ਤਾਂ ਬੰਦਾ ਕੁੱਤੇ ਦੇ ਵਾਂਗੂ ਸਾਧ ਸੰਗਤ ਜੀ ਪੌਖਣ ਦੇ ਵਿੱਚ ਹੀ ਜਿਹੜਾ ਹੈ, ਦੁਆਰ ਹੈ ਦੁਆਰ ਸਵਾਨ ਜਿਉ ਡੋਲਤ ਨਹੀਂ ਸੁਧ ਰਾਮ ਭਜਨ ਕੀ। 20 ਸਾਲ ਇਵੇਂ ਹੀ ਲੰਘ ਜਾਂਦੇ, ਖੋਤੇ ਦੇ ਵਾਂਗੂ 15 ਕੁ 20 ਸਾਲ ਬੰਦਾ ਸਾਰਾ ਆਪਣੇ ਕਰ ਲਈ ਕੀ ਨਹੀਂ ਕਰਦਾ, ਕਿੰਨਾ ਪਾਰ ਚੱਕਦਾ। ਯਾਨੀ ਤੁਸੀਂ ਕਹਿ ਲਓ ਇਕੱਲਾ ਪਾਰ ਸਰੀਰ ਕਰਕੇ ਥੋੜ੍ਹੀ ਆ, ਬੁੱਧੀ ਦੇ ਕਰਕੇ ਵੀ ਹੈ, ਟੈਨਸ਼ਨ ਹੈ, ਫਿਕਰ ਹੈ। ਉਹ 20-25 ਸਾਲ ਆਪਣੇ ਘਰ ਨੂੰ ਬਣਾਉਣ ਵਿੱਚ ਲਾ ਦਿੰਦਾ, ਉਹ ਹੋ ਗਈ 15-20 साल उम्र उधर चले गई ते हुण 80 तो जे करके अगे टप गया अखीर च उल्लू दी उम्र मंग ली ना बंदे ने फिर साध संगत जी बेचैन ना ता निंदरा ना ता पुख सारी रात जागदा हाय हाय करदा नींद भी नहीं आउंदी सो कहण दा पावे ता एक इवें कथा बनी हुई है सच है जां झूठ है रबी जाने ये आम जड़ी है ये गल्लां कहानियां संत उपदेश देने लई दसदे ने इहदा भाव ए आ कि बंदे दी उम्र जड़ी है साध संगत जी सारी लंघ जांदी है ते बंदा सोचदा मैं कम करांगा आउण वाले समय विच करांगा कल करन ता अभय कर जिवें कबीर साहब जी कहिंदे ने ना बंदा सोचदा कि आउण वाले समय विच मैं करांगा पर कहिंदे खबर ए पता ही नहीं कुछ समा आउणा कि नहीं आउणा इवें साध संगत जी गुरु नानक देव साहिब महाराज जी उस मौलवी नूं सिख्या दिंदे ने कहिंदे जिहड़ी 15 क बरे दी उम्र जिहड़ी है उह बालपणे विच लंघ गई जदों बंदा 80 तो अगे टप गया 80 तो वरियां तो उत्थे हो गया ते फिर उहनूं चैन नहीं आउंदी ना तां निंदरा आउंदी ना तां दिसदा है उदों फिर बंदा जिहड़ा है इंद्रियां दा वस जिहड़ा है बंदे तो खोया जांदा इंद्रियां दा वस नहीं रहिंदा है
1: देह क्रिया करनी कठन तब कस हर उर तार
0: उदों देह दी क्रिया शरीर दे साध संग जी जिहड़े आ क्रिया असी नित करदे आ नित दी क्रिया इशनान पान करना ऐसियां क्रिया भी करनियां औखियां हो जांदियां ने ਉਹ ਸਮੇਂ ਬੰਦਾ ਫਿਰ ਕਿਵੇਂ ਪਰਮੇਸ਼ਰ ਨੂੰ ਚੇਤੇ ਕਰੇਗਾ
1: ਚੌਪਾਈ ਕੁਸ਼ਕ ਰਹੇ ਤਿਨ ਕੀ ਸੁਣ ਗਿਣਤੀ
0: ਹੁਣ ਕਹਿੰਦੇ ਮੌਲਵੀ ਜੀ ਥੋੜੀ ਜੀ ਉਮਰ ਹੀ ਰਹਿ ਗਈ ਨਾ ਅੱਧੀ ਸੌਣ ਵਿੱਚ ਚਲੇ ਗਈ 15 ਵਰਿਆਂ ਤੱਕ ਸੋਝੀ ਨਹੀਂ ਰਹੀ ਅਸੀਂ ਤੋਂ ਅੱਗੇ ਗੱਲ ਛੱਡ ਦਿਓ ਹੁਣ ਥੋੜੀ ਜੀ ਉਮਰ ਜਿਹੜੀ ਰਹਿੰਦੀ ਹੈ
1: ਸੋਪ ਬਤੀਤ ਹੈ ਬਿਨ ਹਰ ਬਿਨਤੀ
0: ਉਹ ਵੀ ਬਿਨ ਹਰ ਬਿਨਤੀ ਪਰਮੇਸ਼ਰ ਵਾਹਿਗੁਰੂ ਜੀ ਦੇ ਅੱਗੇ ਬੇਨਤੀਆਂ ਕਰਨ ਤੋਂ ਬਗੈਰ ਬੰਦਗੀ ਤੋਂ ਬਗੈਰ ਉਹ ਵੀ ਉਮਰ ਥੋੜੀ ਜੀ ਰਹਿੰਦੀ ਚਲੇ ਜਾਂਦੀ ਹੈ
1: ਮਲ ਮੂਤਰਾਦ ਤਜਨ ਜੁਗ ਕਾਲਾ
0: ਕਈ ਸਮਾਂ ਜਿਵੇਂ ਸਾਡਾ ਜਿਹੜਾ ਹੈ ਸਰੀਰ ਦੀਆਂ ਕਿਰਿਆਵਾਂ ਕਰਨ ਦੇ ਲਈ ਮਲ ਮੂਤਰ ਦਾ ਤਿਆਗ ਆਦਿ ਇਸ਼ਨਾਨ ਕਰਨ ਦੇ ਲਈ ਸਵੱਛ ਕਰਨ ਲਈ ਸਰੀਰ ਨੂੰ ਇਹਦੇ ਵਿੱਚ ਵੀ ਕਾਫੀ ਸਮਾਂ ਲੰਘ ਜਾਂਦਾ ਹੈ
1: ਕਰਤ ਬਤੀਤ ਹੈ ਕਾਲ ਵਿਸਾਲਾ
0: ਇੰਜ ਕਈ ਸਮਾਂ ਸਰੀਰ ਦੇ ਲਈ ਦੇਣਾ ਪੈਂਦਾ ਸਰੀਰ ਦੇ ਸੁੱਖ ਦੇਣ ਲਈ ਜਾਂ ਇਹਨੂੰ ਸਵੱਛ ਕਰਨ ਦੇ ਲਈ ਬੜਾ ਸਮਾਂ ਲੰਘ ਜਾਂਦਾ ਹੈ
1: ਖਾਣ ਪਾਣ ਨਿਤ ਕਰਨ ਵਿਹਾਰਾ
0: ਅੱਗੇ ਦੱਸਦੇ ਨੇ ਖਾਣ ਪਾਣ ਤੇ ਕਰਨ ਵਿਵਹਾਰਾ ਕੋਈ ਵਿਵਹਾਰ ਦੀ ਗੱਲ ਕਰਨੀ ਹੈ ਕੋਈ ਖਰੀਦਣਾ ਵੇਚਣਾ ਖਾਣਾ ਪੀਣਾ ਇਹਦੇ ਵਿੱਚ ਹੀ ਸਾਧ ਸੰਗਤ ਜੀ ਕਈ ਉਮਰ ਲੰਘ ਜਾਂਦੀ ਹੈ
1: ਹਿਤ ਬਿਨੋਦ ਬਨਿਤਾ ਸੰਗਤ ਹਾਰਾ
0: ਫਿਰ ਅੱਗੇ ਹਿਤ ਬਿਨੋਦ ਫਿਰ ਹਾਸੇ ਕਰਨੇ ਖੇਡਣਾ ਹਾਸੇ ਕਰਨੇ ਮਖੌਲ ਕਰਨਾ ਤੇ ਫਿਰ ਬਣਤਾ ਘਰਵਾਲੀ ਨੂੰ ਸਮਾਂ ਦੇਣਾ ਆਦਿਕ ਭੋਗ ਵਿਲਾਸ ਆਦਿਕ ਸੁੱਖ ਮਾਨਣੇ ਇਹਦੇ ਵਿੱਚ ਹੀ ਉਮਰ ਲੰਘ ਜਾਂਦੀ ਹੈ
1: ਕਰਨ ਉਪਾਏ ਸੋ ਦਰਬ ਉਪਾਵਨ
0: ਤੇ ਅੱਗੇ ਕਹਿੰਦੇ ਜਿਹੜੀ ਕੌਣ ਥੋੜੀ ਜੀ ਰਹਿ ਗਈ ਉਹਦੇ ਵਿੱਚ ਬੰਦਾ ਕੀ ਕਰਦਾ ਕਰਨ ਉਪਾਓ ਦਰਬ ਕੇ ਕਾਰਨ ਦਰਬ ਕਹਿੰਦੇ ਮਾਇਆ ਇਕੱਠੀ ਕਰਨ ਲਈ ਉਹ ਸਮਾਂ ਦੇ ਦਿੰਦਾ ਹੈ
1: ਅਲਜ ਅਸ਼ੁਭ ਸ਼ੁਭ ਕਰਮ ਕਮਾਵਨ
0: ਤੇ ਫਿਰ ਨਿਲਜ ਹੋ ਕਰਕੇ ਸ਼ੁਭ ਅਸ਼ੁਭ ਕਰਮ ਕਮਾਉਂਦਾ ਹੈ ਮਾਇਆ ਇਕੱਠੀ ਕਰਨ ਨੂੰ ਬੰਦਾ ਕਦੇ ਵੀ ਸ਼ਰਮ ਨਹੀਂ ਖਾਉਂਦਾ ਜੇ ਕਰਕੇ ਉਹਨੂੰ ਸਾਧ ਸੰਗਤ ਜੀ ਕਿਸੇ ਦਾ ਮਾੜਾ ਕਰਨਾ ਹੋਵੇ ਮਾੜਾ ਕਰਕੇ ਵੀ ਮਾਇਆ ਇਕੱਠੀ ਕਰ ਲੈਂਦਾ ਵੇਖਦੇ ਹੀ ਹਾਂ ਸੰਸਾਰ ਦੇ ਵਿੱਚ ਹੱਕ ਮਾਰ ਮਾਰ ਕੇ ਮਾਇਆ ਇਕੱਠੀ ਕਰ ਲੈਂਦੇ ਨੇ ਲੋਕ ਸੋਵੇਂ ਨਿਲੱਜ ਹੋ ਕਰਕੇ ਸ਼ੁਭ ਚੰਗੇ ਅਸ਼ੁਭ ਮਾੜੇ ਕਰਮ ਕਰਕੇ ਮਾਇਆ ਇਕੱਠੀ ਕਰਦਾ ਹੈ
1: ਪਾਲਨ ਸੁਤ ਬਹੁ ਲਾਡ ਲੜਾਵਨ
0: ਤੇ ਫਿਰ ਅੱਗੇ ਜੇ ਕਰਕੇ ਜਵਾਕ ਹੋ ਗਏ ਅੱਗੇ ਗਾੜੀ ਪੋਤਰੇ ਹੋ ਗਏ ਉਹਨਾਂ ਦੇ ਨਾਲ ਖੇਡਣ ਦੇ ਵਿੱਚ ਉਹਨਾਂ ਨੂੰ ਸਮਾਂ ਦਿੰਦਾ ਹੈ
1: ਨਿਸ ਦਿਨ ਹਿਤ ਸੋ ਹਿਤ ਬਢਾਵਨ
0: ਇੰਜ ਨਿਸ ਦਿਨ ਹਿਤ ਸੋ ਹਿਤ ਬਢਾਵਨ ਉਹਨਾਂ ਨਾਲ ਹੀ ਜਿਹੜਾ ਸਾਧ ਸੰਗਤ ਜੀ ਲਗਾਵ ਹੋ ਜਾਂਦਾ ਬੰਦਿਆਂ ਦਾ ਫਿਰ ਬੱਚਿਆਂ ਦੇ ਨਾਲ ਅੱਗੇ ਪਰਿਵਾਰ ਦੇ ਜੀਆਂ ਦੇ ਨਾਲ ਉਹਨਾਂ ਦੇ ਨਾਲ ਨਿਤ ਹੀ ਜਿਹੜਾ ਹੈ ਹੇਤ ਮੋਹ ਜਿਹੜਾ ਹੈ ਵੱਧਦਾ ਜਾਂਦਾ ਹੈ
1: ਇਸ ਵਿਧ ਬਿਤੀ ਆਰ ਬਲ ਸਾਰੀ
0: ਇੰਜ ਮਹਾਰਾਜ ਜੀ ਕਹਿੰਦੇ ਨੇ ਇਹ ਕੀ ਹੈ ਮੌਲਵੀ ਜੀ ਤੁਸੀਂ ਕਹਿੰਦੇ ਇਹ ਸਮਾਣੀ ਭਜਨ ਕਰਨ ਦਾ ਅੱਗੇ ਭਜਨ ਕਰੋ ਬਿਰਧ ਅਵਸਥਾ ਦੇ ਵਿੱਚ ਨਾਮ ਜਪੋ ਕਹਿੰਦੇ ਸਮਾਂ ਕਿੱਥੇ ਰਿਹਾ ਐਵੇਂ ਸਾਰਾ ਸਮਾਂ ਸਾਰੀ ਉਮਰ ਜਿਹੜੀ ਹੈ ਉਹ ਲੰਘ ਜਾਂਦੀ ਹੈ
1: ਅੰਤ ਸਮੇਂ ਗਮਨਿਓ ਕਰ ਚਾਰੀ
0: ਤੇ ਅਖੀਰਲੀ ਵੇਲੇ ਅੰਤਲਾ ਸਮਾਂ ਬੰਦੇ ਨੂੰ ਜਦੋਂ ਆਉਂਦਾ ਹੈ ਤੇ ਜਿਵੇਂ ਕਬੀਰ ਜੀ ਕਹਿੰਦੇ ਨੇ ਚਲਾ ਜਵਾਰੀ ਦੋਏ ਹੱਥ ਝਾਰ ਉਸ ਸਮੇਂ ਖਾਲੀ ਬੰਦਾ ਰਹਿ ਜਾਂਦਾ ਉਹਦੇ ਕੋਲ ਕੱਖ ਨਹੀਂ ਰਹਿੰਦਾ खाली हो जाता है, नाम तो सकना हीणा है, कुछ नहीं नाल जाता, इसलिए उदो पछतावा करता है, खाली हाथ संसार तो जड़ा है चला जाता है।
1: तांते मन समझो अस रीति,
0: इसलिए होण तो ही मन नु इह समझाउणा करो, इह रीति नु अपनाउणा करो।
1: जन्म अकारथ बिन हर प्रीति,
0: बिगर परमेश्वर वाहिगुरु जी दी प्रीति तो बगैर, भगति तो बगैर इह जन्म निरार्थक है, किसे काम दा नहीं। इह मन नु समझाउणा करो, ਇਹ ਮਨ ਦੇ ਵਿੱਚ ਇਹ ਗਿਆਨ ਨੂੰ ਵਸਾਉਣਾ ਕਰੋ, ਬਿਗਰ ਪਰਮੇਸ਼ਰ ਦੇ ਬੰਦਗੀ ਤੋਂ, ਬਿਗਰ ਨਾਮ ਤੋਂ ਸਾਧ ਸੰਗ ਜੀ, ਇਹ ਜੀਵਨ ਕਿਸੇ ਕੰਮ ਦਾ ਨਹੀਂ ਹੈ।
1: ਹੇਤ ਪਦਾਰਥ ਅਮੁੱਲ ਜੇ ਸਵਾਸਾ,
0: ਆਪਾਂ ਪਦਾਰਥ ਜਿਹੜੇ ਨੇ ਉਹਨਾਂ ਨੂੰ ਮੁੱਖ ਰੱਖਿਆ, ਪਰ ਅਸਲ ਜਿਹੜੇ ਅਮੁੱਲ ਸਵਾਸ ਨੇ, ਇੱਕ ਇੱਕ ਸਵਾਸ ਦਾ ਮੁੱਲ ਕੀ ਆ ਆਪਾਂ ਮੁੱਲ ਨਹੀਂ ਦੇ ਸਕਦੇ। ਅੰਤਿਮ ਸਮਾਂ ਆ ਗਿਆ, ਧਰਮ ਰਾਜੇ ਨੂੰ ਕਹੋ ਮੈਂ ਕਰੋੜ ਨਹੀਂ ਖਰਬ ਰੁਪਈਏ ਦੇਣੇ, ਮੈਨੂੰ ਇੱਕ ਸਵਾਸ ਦੇ ਦੇ, ਇੱਕ ਸਵਾਸ ਨਹੀਂ ਦੇ ਸਕਦਾ। ਅਮੁੱਲ ਕੀ ਇਹ ਸੰਸਾਰ ਦੇ ਵਿੱਚ ਸਾਡੇ ਸਵਾਸ ਬੜੇ ਅਮੁੱਲ ਨੇ, ਅਤੇ ਬੰਦਾ ਇਹਨਾਂ ਸਵਾਸਾਂ ਦੇ ਨਾਲ ਸਾਧਸੰਗ ਜੀ ਪਦਾਰਥ ਹੀ ਕਮਾਈ ਜਾ ਰਿਹਾ, ਵਿਕਾਰ ਹੀ ਕਮਾਈ ਜਾ ਰਿਹਾ, ਇਹ ਬੜੇ ਅਮੁੱਲ ਨੇ। ਕਹਿੰਦੇ ਇਹਨਾਂ ਦੀ ਕੋਈ ਜਿਹੜੀ ਕੀਮਤ ਨਹੀਂ ਹੈ, ਐਸੇ ਕੀਮਤੀ ਸਵਾਸਾਂ ਨੂੰ ਅਜਾਈ ਆਪਾਂ ਨੇ ਗਵਾ ਦਿੱਤਾ ਹੈ।
1: ਗਇਓ ਹਾਰ ਅਸ ਢਾਲਿਓ ਪਾਸਾ,
0: ਇਵੇਂ ਬੰਦਾ ਜਿਹੜਾ ਹੈ ਸੰਸਾਰ ਵਿੱਚ ਆ ਕਰਕੇ ਜਿਹੜੀ ਇਹ ਜੀਵਨ ਰੂਪੀ ਬਾਜੀ ਹਾਰ ਕਰਕੇ ਚਲਾ ਜਾਂਦਾ ਹੈ। ਜਿਵੇਂ ਮਹਾਰਾਜ ਜੀ ਕਹਿੰਦੇ ਚੌਪੜ ਖੇਡਣਾ ਹੋਵੇ ਅਤੇ ਉਹਦੇ ਵਿੱਚ ਸਾਧ ਸੰਗਤ ਜੀ, ਹੁਣ ਕੀ ਆਉਂਦਾ ਨਾ, ਇੱਕ ਨੰਬਰ ਚਾਹੀਦਾ ਹੁੰਦਾ, ਇੱਕ ਅੰਕ ਚਾਹੀਦਾ ਹੁੰਦਾ ਉਹ ਪਾਸੇ ਜਦੋਂ ਖੇਡਦੇ ਨੇ, ਅਤੇ ਕੀ ਆਉਂਦਾ ਉਹ ਵਾਰ ਵਾਰ ਆਪਾਂ ਪਾਈ ਜਾਂਦੇ ਹਾਂ, ਗੁੜੀ ਜੀ ਪਾਈ ਜਾਂਦੇ, ਪਰ ਉਹ ਨੰਬਰ ਅੰਕ ਜਿਹੜੇ ਨੇ ਉਹਦੇ 'ਤੇ ਆਉਂਦੇ ਨਹੀਂ, ਅਤੇ ਉਹਨੇ ਚਿਰ ਤੱਕ ਬੰਦੇ ਨੂੰ ਇੰਤਜ਼ਾਰ ਕਰਨਾ ਪੈਂਦਾ। ਸੋ ਇਵੇਂ ਹੀ ਸਾਧ ਸੰਗਤ ਜੀ ਕਹਿੰਦੇ ਇਹ ਜਿਹੜਾ ਜੀਵਨ ਰੂਪੀ ਪਾਸਾ ਬੰਦਾ ਜਿਹੜਾ ਹੈ ਉਹ ਅਜਾਈ ਗਵਾ ਦਿੰਦਾ, ਫਿਰ ਮੁੜ ਕੇ ਪਛਤਾਵਾ ਕਰਦਾ ਹੈ।
1: ਜਬ ਇਸ ਕੇ ਉਰ ਸਮਝ ਸੋ ਆਵੇ,
0: ਜਦੋਂ ਬੰਦੇ ਨੂੰ ਸੋਝੀ ਆਉਂਦੀ ਹੈ, ਥੋੜ੍ਹੀ ਜਿਹੀ ਅਕਲ ਆ ਬੁੱਧੀ ਦੇ ਵਿੱਚ ਪੈਂਦੀ ਹੈ, ਤਾਂ
1: ਵਿਸ਼ਿਆਂ ਤੇ ਉਲਟਾਵੇ,
0: ਤਾਂ ਜਾ ਕਰਕੇ ਇਹ ਮਨ ਨੂੰ ਵਿਸ਼ਿਆਂ ਤੋਂ ਉਲਟ ਕਰਦਾ ਹੈ, ਵਿਸ਼ਿਆਂ ਤੋਂ ਰੋਕਦਾ ਹੈ, ਵਿਸ਼ਿਆਂ ਤੋਂ ਖਬਰਦਾਰ ਹੁੰਦਾ ਹੈ। ਜਦੋਂ ਥੋੜ੍ਹੀ ਜਿਹੀ ਗੁਰੂ ਨੇ ਇਹ ਕਿਰਪਾ ਕੀਤੀ, ਇਹ ਸਮਝ ਸੋਝੀ ਦਿੱਤੀ ਹੈ, ਤਾਂ ਜਾ ਕਰਕੇ ਕਹਿੰਦੇ ਇਹ ਵਿਸ਼ੇ ਤੋਂ ਮਨ ਉਲਟ ਹੁੰਦੇ ਹਨ।
1: ਕਰਹਿ ਬੰਦਗੀ ਪੇਸ਼ ਖੁਦਾਏ,
0: ਫਿਰ ਇਹ ਬੰਦਗੀ ਪੇਸ਼ ਖੁਦਾਏ, ਖੁਦਾ ਦੇ ਦਰ ਤੇ ਪੇਸ਼ ਹੋ ਜਾਂਦਾ ਜੀ ਬੰਦਗੀ ਕਰਦਾ, ਖੁਦਾ ਪਰਮੇਸ਼ਰ ਵਾਹਿਗੁਰੂ ਜੀ ਦੇ ਹਜ਼ੂਰੀ ਵਿੱਚ ਹਾਜ਼ਰ ਹੋ ਜਾਂਦਾ ਹੈ। ਹਾਜ਼ਰ ਹੋਣ ਦਾ ਅਰਥ ਕੀ ਹੈ? ਬੰਦਗੀ ਕਰਨਾ। ਜਿਹੜੇ ਭਗਤੀ ਕਰਨ ਲੱਗ ਜਾਂਦੇ ਨੇ ਉਹਦੇ ਦਰ ਤੇ ਪੇਸ਼ ਹੋ ਜਾਂਦੇ, ਹਾਜ਼ਰ ਹੋ ਜਾਂਦੇ ਹਨ।
1: ਮੈਂ ਤੁਮ ਸੋ ਕਹੋ ਸੁਣਾਏ,
0: ਮਹਾਰਾਜ ਜੀ ਕਹਿੰਦੇ ਹੈ ਮੌਲਵੀ ਜੀ ਜਿਹੜੀ ਗੱਲ ਅਸੀਂ ਤੁਹਾਨੂੰ ਸੁਣਾਉਣਾ ਕੀਤੀ ਹੈ ਨਾ, ਇਹ ਧਿਆਨ ਨਾਲ ਕਹਿੰਦੇ ਸੁਣਨਾ ਕਰੋ। ਜਦੋਂ ਬੰਦੇ ਨੂੰ ਗੁਰੂ ਕੋਲੋਂ ਇਹ ਸੋਝੀ ਪ੍ਰਾਪਤ ਹੁੰਦੀ ਹੈ, ਤਾਂ ਜਾ ਕਰਕੇ ਵਿਸ਼ਿਆਂ ਤੋਂ ਉਲਟ ਹੋ ਕਰਕੇ ਇਸ ਭਜਨ ਬੰਦਗੀ ਵਾਲੇ ਪਾਸੇ ਜੀ ਲੱਗਦਾ ਹੈ।
1: ਤਿਲੰਗ ਮਹੱਲਾ ਪਹਿਲਾ,
0: ਤਾਂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਕਿਹਾ ਕਿਵੇਂ? ਤਾਂ ਪਾਤਸ਼ਾਹ ਮਹਾਰਾਜ ਜੀ ਨੇ ਸ਼ਬਦ ਉਚਾਰਨ ਕੀਤਾ, ਤਿਲੰਗ ਰਾਗ ਦੇ ਵਿੱਚ ਮਹਾਰਾਜ ਜੀ ਇਹ ਸ਼ਬਦ ਉਚਾਰਨ ਕਰ ਰਹੇ ਹਨ।
1: ਯਕ ਅਰਜ ਗੁਫਤਮ ਪੇਸ ਤੋ ਦਰਗੋਸ ਕੁਨ ਕਰਤਾਰ,
0: ਕਹਿੰਦੇ ਇਹ ਰੱਬ ਦੇ ਅੱਗੇ ਬੇਨਤੀਆਂ ਕਰੋ। ਕੀ ਬੇਨਤੀ ਕਰਨੀ ਹੈ? ਯਕ ਅਰਜ ਗੁਫਤਮ, ਪਾਰਸੀ ਦੇ ਬੋਲ ਨੇ, ਤੇ ਮਹਾਰਾਜ ਜੀ ਕਹਿੰਦੇ ਨੇ ਅਰਜ, ਅਰਜ ਦਾ ਅਰਥ ਹੁੰਦਾ ਅਰਦਾਸ, ਬੇਨਤੀ, ਅਰਜੋਈ ਕਰਨਾ। ਹੇ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਜੀਓ, ਤੇਰੇ ਅੱਗੇ ਅਸੀਂ ਇਹ ਬੇਨਤੀ ਕਰਦੇ ਹਾਂ, ਪੇਸ ਤੋਂ ਪੇਸ਼ ਹੋ ਕਰਕੇ, ਹਾਜ਼ਰ ਅੱਗਾਂ ਹੋ ਕਰਕੇ, ਆਪਾਂ ਕਹਿੰਦੇ ਨਾ ਸਨਮੁੱਖ ਹੋ ਕੇ ਅਰਦਾਸ ਕਰਨਾ, ਤੇ ਸਾਧ ਸੰਗਤ ਜੀ ਸਾਨੂੰ ਸਨਮੁੱਖ ਹੋਣਾ ਹੀ ਨਹੀਂ ਆਇਆ, ਫਿਰ ਅਰਦਾਸ ਕਿਵੇਂ ਕਬੂਲ ਹੋਏਗੀ, ਕਿਵੇਂ ਦਰ ਤੇ ਪ੍ਰਵਾਨ ਹੋਏਗੀ? ਸੋ ਇਵੇਂ ਜਿਵੇਂ ਬੇਨਤੀਆਂ ਕਰਨੀਆਂ ਨੇ ਕਿਵੇਂ ਕਰਨੀਆਂ ਨੇ? ਮਹਾਰਾਜ ਜੀ ਕਹਿੰਦੇ ਦਰ ਤੇ ਹਾਜ਼ਰ ਹੋ ਕੇ, ਸਨਮੁੱਖ ਹੋ ਕਰਕੇ, ਇਹ ਖੁਦਾ ਦੇ ਰੱਬ ਪਰਮੇਸ਼ਰ ਅੱਗੇ ਇਹ ਬੇਨਤੀ ਕਰੋ। ਕੁਨ ਕਰਤਾਰ, ਉਹ ਕਰਤਾਰ ਪੁਰਖ ਪਰਮੇਸ਼ਰ ਜਿਹੜਾ ਹੈ ਉਹਦੇ ਅੱਗੇ ਬੇਨਤੀ ਕਰੋ।
1: ਅਕਾ ਕਬੀਰ ਕਰੀਮ ਤੂੰ ਬੇਐਬ ਪਰਵਰਦਗਾਰ,
0: ਤੇ ਅੱਗੇ ਕੀ ਕਹਿੰਦੇ ਨੇ? ਉਹਦੇ ਦਰ ਤੇ ਪੇਸ਼ ਹੋ ਕਰਕੇ, ਤੇ ਅੱਗੇ ਇਹ ਵੀ ਬੇਨਤੀ ਕਰਦੇ ਨੇ ਪਰਮੇਸ਼ਰ ਵਾਹਿਗੁਰੂ ਜੀ ਅੱਗੇ, ਦਰ ਕੋਸ ਕੁਨ, ਕਹਿੰਦੇ ਕੰਨ ਦੇ ਕਰਕੇ, ਹੇ ਕਰਤਾਰ ਪੁਰਖ ਵਾਹਿਗੁਰੂ ਸਾਡੀ ਬੇਨਤੀ ਸੁਣਨਾ ਵੀ ਕਰੋ। ਸਾਡੀ ਬੇਨਤੀ ਨੂੰ ਆਪ ਜੀ ਸੁਣਨਾ ਕਰੋ। ਤੁਸੀਂ ਬਹੁਤ ਵੱਡੇ ਹੋ, ਹੱਕ ਸੱਚ ਕਰਨ ਵਾਲੇ ਹੋ। ਕਬੀਰ ਕਹਿੰਦੇ ਵੱਡੇ ਨੂੰ, ਕਰੀਮ ਕਹਿੰਦੇ ਕਿਰਪਾਲੂ ਦਿਆਲਤਾ ਦੇ ਸਾਗਰ ਹੋ। ਬਹਿ ਐਬ ਐਬ ਤੋਂ ਪਰੇ, ਤੁਹਾਡੇ ਵਿੱਚ ਕੋਈ ਐਬ ਨਹੀਂ, ਕੋਈ ਖਾਮੀ ਨਹੀਂ। ਪਰਵਦਿਗਾਰ ਸਾਰਿਆਂ ਦੇ ਮਾਲਕ, ਇਹ ਪਰਮੇਸ਼ਰ ਵਾਹਿਗੁਰੂ ਜੀ, ਮੇਰੀ ਇਹ ਬੇਨਤੀ ਅਰਜੋਈ ਜਿਹੜੀ ਹੈ ਉਹ ਕੰਨ ਦੇ ਕਰਕੇ ਸਰਵਣ ਕਰੋ।
1: ਦੋਹਰਾ ਅਰਜ ਕਹੋ ਅਗਰਜ ਪ੍ਰਭੂ ਸੁਣੀਐ ਤੈ ਕਰ ਕਾਨ।
0: ਉਸਦੇ ਹੀ ਅੱਗੇ ਗੱਲ ਦੱਸਦੇ ਨੇ ਕਵੀ ਜੀ ਖੁੱਲ ਕਰਕੇ ਕਿ ਇਹ ਸ਼ਬਦ ਵਿੱਚ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ ਜੋ ਉਚਾਰਨ ਕੀਤਾ ਹੈ ਬਾਣੀ ਦੇ ਰੂਪ ਦੇ ਵਿੱਚ, ਉਹ ਹੀ ਸਮਝਾਉਣ ਦਾ ਯਤਨ ਕਰਦੇ ਹਨ ਕਿ ਅਗਰਜ ਪਰਮੇਸ਼ਰ ਦੇ ਅੱਗੇ ਹੋ ਕਰਕੇ ਇਹ ਬੇਨਤੀ ਹੈ, ਅਰਜ ਹੈ, ਅਰਜੋਈ ਹੈ, ਇਹ ਸੁਣੀਏ ਦੇ ਕਰ ਕੰਨ ਪਰਮੇਸ਼ਰ ਜੀਓ, ਆਪ ਜੀ ਕੰਨ ਦੇ ਕੇ ਸਾਡੀ ਬੇਨਤੀ ਸਰਵਣ ਕਰੋ।
1: ਹੱਕ ਕਬੀਰ ਕਰੀਮ ਤੂੰ ਦੇਹੋ ਨਾਮ ਕੋ ਦਾਨ।
0: ਆਪ ਜੀ ਵੱਡੇ ਹੋ ਕਬੀਰ, ਹੱਕ ਤੁਸੀਂ, ਹੱਕ ਸੱਚ ਕਰਨ ਵਾਲੇ, ਕਰੀਮ ਕਿਰਪਾਲੂ, ਕਿਰਪਾ ਕਰਕੇ ਕਿਰਪਾ ਜਲ ਦੇਹੋ ਨਾਨਕ ਸਾਰੰਗ ਕੋ, ਹੋਏ ਜਾਤੇ ਤੇਰੇ ਨਾਮ ਵਾਸਾ। ਨਾਮ ਦੀ ਦਾਨ ਜਿਹੜੀ ਹੈ, ਨਾਮ ਦਾਨ ਕਹਿ ਲਓ, ਇਹ ਮਹਾਰਾਜ ਜੀ ਨੇ ਮੰਗਣਾ ਕੀਤਾ, ਦੇਹ ਆਪਣਾ ਨਾਮ। ਇੱਥੇ ਵੀ ਇਹੀ ਦਾਤ ਮੰਗਦੇ ਨੇ, ਕਿਰਪਾ ਕਰਕੇ ਨਾਮ ਦਾਨ ਦੇਣਾ ਕਰੋ।
1: ਚੌਪਈ ਕਰਹਿ ਬੰਦਗੀ ਤਨ ਮਨ ਦੀ ਨਾ।
0: ਇਹ ਮੰਗ ਮੰਗਦੇ ਨੇ ਕਿ ਸਾਡਾ ਤਨ ਤੇ ਮਨ ਇੱਕ ਹੋ ਕਰਕੇ ਤੇਰੀ ਬੰਦਗੀ ਦੇ ਵਿੱਚ ਲੱਗ ਜਾਵੇ।
1: ਨਾਮ ਸੋ ਜਾਚਹਿ ਹੋਏ ਅਧੀਨਾ।
0: ਇੰਜ ਜਾਚਣਾ ਕਰਦੇ ਨੇ ਕਿ ਸਾਡਾ ਮਨ ਨਾਮ ਦੇ ਅਧੀਨ ਹੋ ਜਾਏ, ਇਹ ਸਾਡੀ ਮੰਗ, ਇਹ ਜਾਚਣਾ ਹੈ।
1: ਦੀਨ ਬੰਧ ਤਬ ਕਰੁਣਾ ਤਾਰਾ।
0: ਜਦੋਂ ਕੋਈ ਇਵੇਂ ਬੇਨਤੀ ਕਰਦਾ ਹੈ ਨਾ, ਮੌਲਵੀ ਜੀ ਨੂੰ ਕਹਿੰਦੇ ਨੇ ਕਿ ਪਰਮੇਸ਼ਰ ਅੱਗੇ ਬੇਨਤੀਆਂ ਕਰਨੀਆਂ ਚਾਹੀਦੀਆਂ ਨੇ, ਅਰਜੋਈਆਂ ਕਰਨੀਆਂ ਚਾਹੀਦੀਆਂ ਨੇ, ਇਹ ਮੰਗਣਾ ਚਾਹੀਦਾ ਹੈ। ਜਿੱਥੇ ਅਸੀਂ ਸਭ ਕੁਝ ਦੂਜੇ ਪਦਾਰਥ ਮੰਗਦੇ ਨੇ, ਕਦੇ ਆਪ ਹੀ ਦਾਤ ਗੁਰੂ ਕੋਲੋਂ ਆਪਾਂ ਮੰਗਣਾ ਕਰੀਏ ਕਿ ਪਾਤਸ਼ਾਹ ਮਹਾਰਾਜ ਜੀ ਕਿਰਪਾ ਕਰ ਦਿਓ, ਵਿਸਰ ਨਾਹੀ ਦਾਤਾਰ ਆਪਣਾ ਨਾਮ ਦਿਓ, ਗੁਣ ਗਾਵਾ ਦਿਨ ਰਾਤ ਨਾਨਕ ਚਾਓ ਇਹੋ। ਪਰ ਚਾਓ ਚਾਹੀਦਾ ਹੈ ਨਾ, ਕੀ ਕਰੀਏ, ਸਾਡੇ ਮਨ ਦੇ ਵਿੱਚ ਚਾਹ ਵੀ ਨਹੀਂ, ਅਸੀਂ ਕਾਹਤੋਂ ਮੰਗਾਂਗੇ ਫਿਰ ਨਾਮ। ਚਾਹ ਜਿਹਦੇ ਮਨ ਵਿੱਚ ਹੈ ਉਹ ਨਾਮ ਮੰਗੇਗਾ, ਜਿਸ ਦੀ ਜਿੱਥੇ ਭੁੱਖ ਲੱਗੀ ਹੈ ਨਾ ਉਹ ਹੀ ਮੰਗੇਗਾ। ਸਾਡੀ ਸੰਸਾਰ ਵਿੱਚ ਜਿਹੜੀ ਇਹ ਪਦਾਰਥਾਂ ਵਿੱਚ ਭੁੱਖ ਮੰਗੀ ਕਰਕੇ ਸਾਡੀ ਮੰਗ ਉਹਦੇ ਤੋਂ ਉੱਚੀ ਨਹੀਂ ਉੱਠੀ ਸਾਧ ਸੰਗਤ ਜੀਓ। ਤੇ ਇਵੇਂ ਮਹਾਰਾਜ ਜੀ ਕਹਿੰਦੇ ਜੇ ਨਾਮ ਚਾਹੀਦਾ ਨਾ ਤਾਂ ਉਹੀ ਮੰਗਣਾ ਚਾਹੀਦਾ, ਅਰਜੋਈ ਕਰਨੀਆਂ ਚਾਹੀਦੀ ਆ, ਪਰਮੇਸ਼ਰ ਵਾਹਿਗੁਰੂ ਜੀ ਦੇ ਅੱਗੇ ਬੇਨਤੀਆਂ ਕਰਨੀਆਂ ਚਾਹੀਦੀਆਂ ਕਿ ਆਪ ਜੀ ਕਿਰਪਾ ਕਰਕੇ ਦੇਹੋ ਆਪਣਾ ਨਾਮ, ਨਾਮ ਦੇਣਾ ਕਰੋ ਜਿਸ ਨਾਲ ਸਾਡਾ ਨਿਸਤਾਰਾ ਹੋ ਜਾਵੇ, ਇਹ ਦਾਤ ਮੰਗਦੇ ਹਨ। ਕਿਰਪਾ ਕਰੋ ਨਾਮ ਦੇ ਕਰਕੇ ਆਪਣੇ ਦਾਸਰਿਆਂ ਨੂੰ ਕਿਰਤਾਰਥ ਨਿਸਤਾਰਨਾ ਕਰਨਾ ਕਰੋ।
1: ਸ੍ਰੀ ਗੁਰ ਕੇ ਬੈਨ ਮੁਲਾਨਾ।
0: ਜਦੋਂ ਗੁਰੂ ਸਾਹਿਬ ਜੀ ਦੇ ਐਸੇ ਬੋਲ ਉਸ ਮੌਲਵੀ ਨੇ ਸਰਵਣ ਕੀਤੇ ਹਨ,
1: ਜਿਨਤੇ ਮਿਟਤ ਵਿਕਟ ਅਗਿਆਨਾ,
0: ਜਿਨ੍ਹਾਂ ਨੂੰ ਸੁਣ ਕਰਕੇ ਅਗਿਆਨ ਵਿਕਟ ਭਾਰੀ ਅੰਧੇਰੇ, ਅਗਿਆਨਤਾ ਦਾ ਹਨੇਰਾ ਜਿਹੜਾ ਵਿਕਟ ਬੜਾ ਕਠਿਨ ਸੀਗਾ, ਉਹਨੂੰ ਪਾਸੇ ਕਰਨਾ, ਉਸ ਹਨੇਰੇ ਨੂੰ ਹਟਾਉਣਾ, ਐਸਾ ਸਾਧ ਸੰਗਤ ਜੀ ਅਗਿਆਨਤਾ ਦਾ ਹਨੇਰਾ ਗੁਰੂ ਦੇ ਬਚਨ ਸੁਣ ਕਰਕੇ ਹਟ ਜਾਂਦਾ ਹੈ।
1: ਕਾਲੂ ਹੇਤ ਕਹਿਣ ਪੁਨ ਲਾਗਿਓ।
0: ਉਹ ਤਾਂ ਸਮਝ ਗਿਆ ਕਿ ਠੀਕ ਹੈ, ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਜਿਹੜੀ ਗੱਲ ਕਰਦੇ ਨੇ ਉਹ ਸੱਚ ਹੈ, ਪਰ ਕਾਲੂ ਜੀ ਦੇ ਲਈ, ਕਾਲੂ ਜੀ ਸੱਦ ਕੇ ਲਿਆਇਆ ਨਾ ਮੌਲਵੀ ਨੂੰ, ਕੱਲ ਨੂੰ ਕਾਲੂ ਜੀ ਇਹ ਨਾ ਦੱਸਣ ਕਿ ਮੈਂ ਤਾਂ ਤੈਨੂੰ ਸੱਦ ਕੇ ਲਿਆਇਆ ਸੀ ਕਿ ਮੇਰੇ ਪੁੱਤ ਨੂੰ ਠੀਕ ਕਰ, ਇਹਨੂੰ ਥੋੜ੍ਹੀ ਜਿਹੀ ਜਿਹੜੀ ਹੈ ਸੰਸਾਰ ਬਾਰੇ ਸੋਝੀ ਦੇ, ਗਿਆਨ ਦੇ, ਅਤੇ ਗਿਆਨ ਕੀ ਦੇਣਾ, ਸਗੋਂ ਤੂੰ ਹੀ ਜਿਹੜਾ ਹੈ ਮੇਰਾ ਪੁੱਤ ਦਾ ਮੁਰੀਦ ਬਣ ਗਿਆ। ਇਹ ਕਾਲੂ ਜੀ ਨੂੰ ਨਾ ਲੱਗੇ, ਇਸ ਲਈ ਮੌਲਵੀ ਜੀ ਕਹਿਣ ਲੱਗੇ
1: ਮਾਰੋ ਮਨ ਅਨੁਰਾਗਿਓ।
0: ਠੀਕ ਹੈ ਨਾਨਕ ਜੀ, ਤੁਹਾਡਾ ਮਨ ਜਿਹੜਾ ਧਨ ਹੈ ਜੋ ਐਸੇ ਅਨੁਰਾਗ ਪਰਮੇਸ਼ਰ ਜੀ ਦੇ ਪ੍ਰੇਮ ਦੇ ਵਿੱਚ ਭਿਜਿਆ ਹੋਇਆ ਹੈ।
1: ਜਿਉਂ ਤੁਮ ਰੀਤ ਕਹਤ ਇਹ ਸਾਚੀ,
0: ਤੁਸੀਂ ਜਿਹੜੀਆਂ ਗੱਲਾਂ ਕਰ ਰਹੇ ਹੋ ਸਾਰੀਆਂ ਗੱਲਾਂ ਸੱਚੀਆਂ ਹਨ।
1: ਹਰ ਚਰਨਨ ਮਹਿ ਮਤ ਰੁਚ ਰਾਚੀ,
0: ਤੁਹਾਡੀ ਜਿਹੜੀ ਇਹ ਮਨ ਦੀ ਜਿਹੜੀ ਹੈ ਖਿੱਚ, ਉਹ ਪਰਮੇਸ਼ਰ ਵਾਹਿਗੁਰੂ ਜੀ ਦੇ ਚਰਨਾਂ ਦੇ ਵਿੱਚ ਲੱਗੀ ਹੋਈ ਹੈ। ਹਰ ਚਰਨਨ ਮਹਿ ਮਤ ਰੁਚ ਰਾਚੀ, ਤੁਹਾਡੀ ਮਤ, ਤੁਹਾਡੀ ਜਿਹੜੀ ਹੈ ਕਹਿ ਲਓ ਇਹ ਬਿਰਤੀ ਜਿਹੜੀ ਹੈ ਪਰਮੇਸ਼ਰ ਦੇ ਚਰਨਾਂ ਦੇ ਵਿੱਚ ਲੱਗੀ ਹੋਈ ਹੈ।
1: ਤਦ ਤੁਮਰੋ ਸਭ ਪਰਵਾਰੂ,
0: ਤਾਂ ਵੀ ਅਸੀਂ ਇਹ ਦੱਸ ਰਹੇ ਹਾਂ ਕਿ ਆਪ ਜੀ ਪਰਿਵਾਰ ਵਾਲੇ, ਜੇ ਤੁਹਾਡਾ ਪਰਿਵਾਰ ਹੈ, ਤੁਹਾਡੇ ਮਾਪਿਓ ਹਨ, ਸ਼ਰੀਕੇ ਹਨ,
1: ਦਿਲਗੀਰ ਜੋ ਹੈ ਹਿਤਕਾਰ,
0: ਇਹ ਬੜੇ ਦਿਲਗੀਰ ਨੇ, ਦਿਲ ਲਾਉਣ ਵਾਲੇ, ਦਿਲਗੀਰ ਕਹਿੰਦੇ ਨੇ ਜਿੱਥੇ ਦਿਲ ਲੱਗ ਜਾਵੇ। ਮਾਪਿਆਂ ਦਾ ਬੱਚਿਆਂ ਦੇ ਵਿੱਚ ਹੀ ਦਿਲ ਹੁੰਦਾ ਹੈ, ਜਿੰਨੇ ਚਿਰ ਤੱਕ ਵੱਡੇ ਨਹੀਂ ਹੋ ਜਾਂਦੇ, ਬਾਅਦ ਵਿੱਚ ਮੁੜ ਕੇ ਵੀ ਹੁੰਦਾ ਹੈ। ਸੋ ਕਹਿੰਦੇ ਦਿਲਗੀਰ ਦਿਲ ਲਾਉਣ ਵਾਲੇ ਨੇ ਹਿਤਕਾਰੂ, ਤੁਹਾਡੇ ਹਿਤੇਸ਼ੀ ਨੇ, ਤੁਹਾਡਾ ਹਿਤ, ਤੁਹਾਡਾ ਚੰਗਾ ਬੁਰਾ ਇਹ ਵਿਚਾਰ ਕਰਦੇ ਹਨ। ਇਹਨਾਂ ਨਾਲ ਹੇਤ ਕਰੋ, ਇਹਨਾਂ ਨਾਲ ਮੋਹ ਕਰੋ, ਤੁਸੀਂ ਵੀ ਪ੍ਰੇਮ ਕਰੋ ਇਹਨਾਂ ਦੀ, ਉਹਨੂੰ ਖੁਸ਼ੀ ਹੋਏਗੀ, ਆਪਣੇ ਮਾਪਿਆਂ ਨੂੰ ਖੁਸ਼ੀ ਦੇਣਾ ਕਰੋ, ਇਹਨਾਂ ਨਾਲ ਪ੍ਰੇਮ ਕਰਕੇ ਇਹਨਾਂ ਨਾਲ ਬੋਲੋ, ਇਹਨਾਂ ਨਾਲ ਵਿਚਰਨਾ ਕਰੋ। ਤੁਹਾਡਾ ਜਿਹੜਾ ਮੋਹ ਹੈ ਉਹ ਬਹੁਤ ਹੀ ਜ਼ਿਆਦਾ ਇਹਨਾਂ ਨੂੰ ਖਿੱਚ ਪਾਉਂਦਾ ਹੈ, ਇਹਨਾਂ ਦੇ ਮਨ ਦੇ ਵਿੱਚ ਤੁਸੀਂ ਵਸੇ ਹੋਏ ਹੋ। ਇੱਕੋ ਇੱਕ ਸਾਧ ਸੰਗਤ ਜੀ ਪੁੱਤਰ ਨੇ ਅਤੇ ਬੜੇ ਹੀ ਦੁਲਾਰੇ ਨੇ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ, ਆਪਣੀ ਮਾਤਾ ਜੀ ਦੇ, ਆਪਣੇ ਪਿਤਾ ਜੀ ਦੇ, ਕਿੰਨੋਂ ਨਹੀਂ ਹੁੰਦਾ ਜੀ ਪੁੱਤਰਾਂ ਨਾਲ ਮੋਹ, ਬੜਾ ਮੋਹ ਹੈ ਪਿਤਾ ਜੀ ਦਾ। ਮੌਲਵੀ ਜੀ ਕਹਿੰਦੇ ਬੜਾ ਮੋਹ ਹੈ, ਬੜੀ ਖਿੱਚ ਪਾਈ ਰੱਖੀ ਹੈ ਤੁਸਾਣੇ ਇਹ ਮੋਹ ਦੀ, ਅਤੇ ਇਸ ਲਈ ਇਹ ਤੁਹਾਡੇ ਦੇ ਅਧੀਨ ਹੀ ਹਨ, ਮੋਹ ਦੇ ਵਸ ਹਨ, ਇਹਨਾਂ ਦੀ ਤੁਸੀਂ ਗੱਲ ਮੰਨ ਲੈਣਾ ਕਰੋ।
1: ਪਿਤਾ ਪਿਤਾ ਨੁਜ ਔਰ ਜੇ ਗਿਆਤੀ,
0: ਔਰ ਜਿਹੜੇ ਤੁਹਾਡੇ ਪਿਤਾ ਹਨ, ਪਿਓ ਹਨ ਸਤਿਕਾਰਯੋਗ, ਅਤੇ ਪਿਤਾ ਜੀ, ਉਹਨਾਂ ਦੇ ਭਰਾ ਜਿਹੜੇ ਚਾਚੇ ਤਾਏ ਆਦਿ, ਤੇ ਸਾਰੇ ਤੁਹਾਡੇ ਜਿੰਨੇ ਵੀ ਸਗੇ ਹਨ, ਉਹਨਾਂ ਨੂੰ ਇਹ ਚੰਗਾ ਨਹੀਂ ਲੱਗਦਾ ਇਹ ਰੀਤੀ ਜਿਵੇਂ ਤੁਸੀਂ ਕਰ ਰਹੇ ਹੋ ਨਾ, ਜੋ ਕੁਛ ਤੁਸੀਂ ਕਰ ਰਹੇ ਹੋ, ਸਾਰਿਆਂ ਤੋਂ ਪਾਸੇ ਹੋ ਕੇ ਇਕੱਲੇ ਬਹਿ ਜਾਣਾ, ਕਿਸੇ ਨਾਲ ਗੱਲ ਨਹੀਂ ਕਰਨੀ, ਹੱਸਣਾ ਨਹੀਂ, ਖੇਡਣਾ ਨਹੀਂ, ਇਹ ਤੁਹਾਡੀਆਂ ਰੀਤੀਆਂ, ਤੁਹਾਡੇ ਕੰਮ ਉਹਨਾਂ ਨੂੰ ਨਹੀਂ ਚੰਗੇ ਲੱਗਦੇ ਨੇ, ਉਹ ਸਾਰੇ ਫਿਕਰ ਕਰ ਰਹੇ ਨੇ ਤੁਹਾਡੇ ਜਿੰਨੇ ਵੀ ਇਹ ਰਿਸ਼ਤੇਦਾਰ ਆਦਿ ਨਾਤੇ ਜਿੰਨੇ ਵੀ ਤੁਹਾਡੇ ਬਣੇ ਹੋਏ ਹਨ, ਪਿਤਾ ਜੀ ਦੇ ਕਹਿ ਲਓ, ਚਾਚਾ ਦੀ ਜੀ ਦੇ ਕਹਿ ਲਓ, ਇਹ ਸਾਰੇ ਫਿਕਰ ਕਰਦੇ ਹਨ। ਇਸ ਲਈ ਇਹ ਤੁਹਾਡੇ ਅੱਗੇ ਬੇਨਤੀ ਹੈ, ਇਹਨਾਂ ਨਾਲ ਬੋਲੋ, ਇਹਨਾਂ ਨਾਲ ਤੁਸੀਂ ਖੇਡੋ, ਇਹਨਾਂ ਨਾਲ ਤੁਸੀਂ ਹੱਸਣਾ ਕਰੋ, ਇਹਨਾਂ ਨਾਲ ਵਿਚਰਨਾ ਕਰੋ, ਸਾਰੇ ਕੰਮ ਕਰੋ ਜਿਵੇਂ ਪਹਿਲੇ ਤੁਸੀਂ ਕਰਦੇ ਸੀਗੇ, ਸਾਰੇ ਤੁਸੀਂ ਕੰਮ ਜਿਵੇਂ ਬਾਲਕਾਂ ਵਾਂਗੂ ਕਰਨੇ ਕਰੋ, ਜਿਹਨੂੰ ਵੇਖ ਵੇਖ ਕਰਕੇ ਤੁਹਾਡੀ ਮਾਤਾ ਨੂੰ ਤੇ ਤੁਹਾਡੇ ਪਿਤਾ ਨੂੰ ਜਿਹੜਾ ਹੈ ਉਹ ਮੰਗ ਹੋਵੇ, ਖੁਸ਼ੀ ਹੋਵੇ।
1: ਸ਼੍ਰੀ ਨਾਨਕ ਤਹਿਬਾਨੀ,
0: ਉਸ ਸਮੇਂ ਮੌਲਵੀ ਦੇ ਇਹ ਬਚਨ ਬੋਲ ਸੁਣ ਕਰਕੇ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਕਹਿਣ ਲੱਗੇ,
1: ਬੋਲੇ ਦੀਨ ਬੰਦ ਸੁਖਦਾਨੀ,
0: ਜੀ ਹਾਂ, ਦੀਨਾ ਬੰਦੋ ਜਗਤ ਦੇ ਨਾਥ ਮਾਲਕ, ਸੁਖਦਾਨੀ, ਸੁਖ ਦੇਣ ਵਾਲੇ ਕਹਿਣ ਲੱਗੇ,
1: ਸ਼੍ਰੀ ਮੁਖ ਵਾਕ ਜਨ ਪਿਸਰ ਪਦਰ ਪਿਰਾਦਰਾ ਕਸਨੇਮ ਦਸ ਤੰਗੀਰ,
0: ਮਹਾਰਾਜ ਜੀ ਕਹਿਣ ਲੱਗੇ, ਅੱਗੇ ਮਹਾਰਾਜ ਜੀ ਨੇ ਦੂਜਾ ਪਦਾ ਉਚਾਰਨ ਕੀਤਾ ਹੈ ਤਿਲੰਗ ਰਾਗ ਦੇ ਵਿੱਚ ਇਸ ਸ਼ਬਦ ਦਾ, ਪਾਤਸ਼ਾਹ ਕਹਿਣ ਲੱਗੇ ਜਨ ਪਿਸਰ ਪਦਰ ਬਿਰਾਦਰਾ, ਜਨ ਕਹਿੰਦੇ ਨੇ ਸਾਧ ਸੰਗਤ ਜੀ, ਕਰਦੀ ਨੂੰ, ਘਰਵਾਲੀ ਨੂੰ, ਪਤਨੀ ਨੂੰ, ਪਿਸਰ ਕਹਿੰਦੇ ਨੇ ਪੁੱਤਰਾਂ ਨੂੰ, ਪਦਰ ਕਹਿੰਦੇ ਨੇ ਪਿਓ ਨੂੰ, ਬਿਰਾਦਰਾਂ ਕਹਿੰਦੇ ਨੇ ਪਿਓ ਦੇ ਭਰਾ ਹੋ ਗਏ, ਚਾਚੇ ਤਾਈ ਸ਼ਰੀਕੇ, ਕਹਿੰਦੇ ਨੇ ਜਿੰਨੇ ਵੀ ਹਨ, ਕਸ ਨੇਮ ਦਸਤੰਗੀਰ, ਕਸ ਨੇਸ, ਮਹਾਰਾਜ ਜੀ ਕਹਿੰਦੇ ਇਹ ਕਦੇ ਨਹੀਂ ਇਹ ਹੱਥ ਦੇ ਸਕਦੇ, ਹੱਥ ਦੇ ਕੇ ਕਦੇ ਨਹੀਂ ਰੱਖ ਸਕਦੇ, ਬਚਾ ਸਕਦੇ, ਇਹ ਕਦੇ ਨਹੀਂ ਸਾਨੂੰ ਜਿਹੜਾ ਹੈ ਅੰਤਿਮ ਵੇਲੇ ਸਾਡੀ ਸਹਾਇਤਾ ਕਰ ਸਕਦੇ। ਠੀਕ ਹੈ, ਸੰਯੋਗ ਹੈ ਦੁਨੀਆਂ ਦੇ ਵਿੱਚ, ਇਹ ਨਾਤੇ ਜੁੜੇ ਹੋਏ ਨੇ, ਸੰਯੋਗ ਰੂਪੀ ਕਰਮ ਕਰਕੇ ਅਸੀਂ ਇਹਨਾਂ ਨਾਲ ਜੁੜੇ ਹੋਏ ਹਾਂ, ਪਰ ਇਹਨਾਂ ਨੇ ਸਾਨੂੰ ਜਿਹੜਾ ਹੱਥ ਦੇ ਕੇ ਨਹੀਂ ਰੱਖਣਾ ਹੈ।
1: ਆਖਿਰ
0: ਬੇਅਫਤਮ, ਕਹਿੰਦੇ ਅਖੀਰਲੀ ਸਮੇਂ ਜਦੋਂ ਅੰਤਲਾ ਸਮਾਂ ਆਉਣਾ ਨਾ, ਬੇਅਫਤਮ ਬੰਦੇ ਨੇ ਉਦੋਂ ਡਿੱਗ ਜਾਣਾ, ਮੌਤ ਦੇ ਵੱਸ ਹੋ ਕੇ ਜਦੋਂ ਥੱਲੇ ਡਿੱਗ ਜਾਣਾ ਪੈ ਜਾਣਾ, ਉਸ ਸਮੇਂ ਕਹਿੰਦੇ ਕਿਸੇ ਨੇ ਜਿਹੜਾ ਹੈ ਤੇਰੀ ਬਾਣੀ ਫੜਨੀ, ਉਦੋਂ ਕਿਸੇ ਨੇ ਨਹੀਂ ਰੱਖਣਾ, ਸਗੋਂ ਸਾਰਿਆਂ ਨੇ ਆ ਕਰਕੇ ਤੇਰੀ ਜਿਹੜੀ ਹੈ ਅਖੀਰਲੀ ਨਮਾਜ਼ ਪੜ੍ਹਨੀ ਹੈ, ਤਕਬੀਰ, ਸ਼ਬਦ ਤਕਬੀਰ, ਸਾਰਿਆਂ ਨੇ ਆ ਕਰਕੇ ਅਖੀਰਲਾ ਸਾਧ ਸੰਗਤ ਜੀ ਜਨਾਜ਼ਾ ਆਉਣਾ ਹੈ, ਅਤੇ ਫਿਰ ਜਨਾਜ਼ੇ ਦੇ ਬਾਅਦ ਉਹਨਾਂ ਨੇ ਨਮਾਜ਼ ਕਰਨੀ, ਅਖੀਰਲੀ ਨਮਾਜ਼ ਪੜ੍ਹ ਕੇ ਉੱਥੇ ਮਿੱਟੀ ਪਾ ਦੇਣੀ ਹੈ, ਕਿਸੇ ਨੇ ਤੈਨੂੰ ਫੜ ਕੇ ਨਹੀਂ ਚੱਕਣਾ, ਕਿਸੇ ਨੇ ਤੈਨੂੰ ਬਾਣੀ ਦੇਣੀ, ਭਾਵੇਂ ਸੰਸਾਰ ਦੇ ਸਾਰੇ ਨਾਤੇ ਸਤਿਕਾਰਯੋਗ ਨੇ, ਪਰ ਕਹਿੰਦੇ ਅਖੀਰਲੀ ਸਮੇਂ ਇਹ ਸਾਨੂੰ ਰੱਖ ਨਹੀਂ ਸਕਦੇ, ਇਹ ਸਾਨੂੰ ਬਚਾ ਨਹੀਂ ਸਕਦੇ, ਇਹ ਸਾਨੂੰ ਫੜ ਕੇ ਨਹੀਂ ਰੱਖ ਸਕਦੇ ਹਨ।
1: ਚੌਪਈ ਪਿਤਾ ਭਰਾ ਤੇ ਤਾਤ ਸਮੇਂ ਤੂੰ,
0: ਭਾਵੇਂ ਕੋਈ ਪਿਤਾ ਹੈ, ਕੋਈ ਭਰਾ ਹੈ, ਕੋਈ ਸਗਾ ਭਰਾ ਹੈ, ਕੋਈ ਤਾਤ ਹੈ, ਕੋਈ ਪੁੱਤਰ ਹੈ ਇਹ ਸਾਰੇ ਜਿੰਨੇ ਨਾਤੇ ਹਨ ਇਹਨਾਂ ਦਾ ਹੇਤ ਜਿਹੜਾ ਮੋਹ ਉਹ ਕੂੜ ਜਾਣਨਾ ਕਰੋ ਝੂਟਾ ਜਾਣਨਾ ਕਰੋ
1: ਧਨ ਬਿਨ ਜੀਵਤ ਤਿਆਗ ਹੈ ਸੰਗਾ
0: ਤੇ ਧਨ ਵੀ ਜਿਹੜਾ ਹੈ ਸਾਧ ਸੰਗਤ ਜੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਕਹਿਣ ਲੱਗੇ ਜੇ ਕਰਕੇ ਧਨ ਨਾ ਨਾ ਹੋਵੇ ਧਨ ਬਿਨ ਜੀਵਤ ਤਿਆਗੇ ਸੰਗਾ ਜੇ ਬੰਦਾ ਜਿਉਂਦਾ ਹੋਵੇ ਤੇ ਧਨ ਨਾ ਹੋਵੇ ਤਾਂ ਕਹਿੰਦੇ ਫਿਰ ਵੀ ਬੰਦੇ ਨੂੰ ਕੋਈ ਨਹੀਂ ਪੁੱਛਦਾ ਇਹ ਸਾਰੇ ਜਿਹੜੇ ਨੇ ਇਹ ਧਨ ਦੇ ਸਾਥੀ ਨੇ ਮਾਇਆ ਦੇ ਸਾਥੀ ਹਨ
1: ਧਨ ਹੋਵੇ ਰਹੇ ਸੰਗ ਉਮੰਗਾ
0: ਹਾਂ ਜੇ ਕਰਕੇ ਕੋਈ ਵੱਡਾ ਬੰਦਾ ਹੋਵੇ ਨਾ ਧਨਾੜ ਹੋਵੇ ਸਾਧ ਸੰਗਤ ਜੀ ਪਤਾਬੀਨ ਉਹ ਜੇ ਗਵਾਂਡ ਵਿੱਚ ਵੀ ਹੋਵੇ ਜੇ ਤੁਹਾਨੂੰ ਜਾਣਦਾ ਵੀ ਨਾ ਹੋਵੇ ਤਾਂ ਕਹਿਣ ਲੱਗ ਜਾਂਦੇ ਕਿ ਆ ਮੇਰੇ ਪਛਾਣਦਾ ਆ ਜਦੋਂ ਬੰਦੇ ਦੇ ਕੋਲ ਮਾਇਆ ਆ ਗਈ ਉਹ ਸਾਰੇ ਪਛਾਣਨ ਲੱਗ ਜਾਂਦੇ ਜੇ ਬੰਦੇ ਦੇ ਕੋਲ ਮਾਇਆ ਨਹੀਂ ਉਹ ਪਛਾਣ ਵੀ ਹੋਵੇ ਜਾਣ ਪਛਾਣ ਵਾਲਾ ਉਹ ਸਾਧ ਸੰਗਤ ਜੀ ਮੂੰਹ ਵੇਖ ਕੇ ਉਹਦਾ ਮੂੰਹ ਫੇਰ ਦਿੰਦੇ ਆ ਇਹ ਸੰਸਾਰ ਦਾ ਹਾਲ ਹੈ ਸੱਚਾਈ ਹੈ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਕਹਿੰਦੇ ਕੋਈ ਸਾਥੀ ਨਹੀਂ ਇਹ ਦੁਨੀਆਂ ਦੇ ਸਾਥੀ ਨਹੀਂ ਇਹ ਧਨ ਦੇ ਸਾਥੀ ਨੇ ਤੇ ਇਹ ਜਿੰਨੇ ਚਿਰ ਤੱਕ ਧਨ ਹੈ ਉਹਨੇ ਚਿਰ ਤੱਕ ਨਾਲ ਰਹਿਣਾ ਮੁੜ ਕੇ ਜਿਹਦੇ ਧਨ ਚਲਾ ਗਿਆ ਫਿਰ ਕੋਈ ਨਹੀਂ ਜੇ ਪੁੱਛਦਾ ਇਹ ਸੰਸਾਰ ਦਾ ਹਾਲ ਹੈ
1: ਜਬ ਜਬ ਆਨ ਗਹਿ ਇਸ ਪ੍ਰਾਣੀ
0: ਹਾਂ ਜਦੋਂ ਜਦੋਂ ਇਹ ਪ੍ਰਾਣੀ ਜਿਹੜਾ ਹੈ ਇਹ ਬੰਦਾ ਜਿਹੜਾ ਹੈ ਇਹਨੂੰ ਆ ਕਰਕੇ ਲੋਕੀ ਮਿਲਦੇ ਨੇ ਕਦੋਂ ਮਿਲਦੇ ਨੇ ਜਦੋਂ ਇਹਦੀ ਵਾਹਵਾ ਹੀ ਹੋਵੇ ਜਦੋਂ ਇਹਦੇ ਕੋਲ ਧਨ ਹੋਵੇ ਉਦੋਂ ਆ ਕੇ ਸਾਰੇ ਸੰਗੀ ਬਣ ਜਾਂਦੇ ਹਨ
1: ਤਬ ਰਾਖਨ ਕੀ ਕਹਾਂ ਕਹਾਨੀ
0: ਤੇ ਫਿਰ ਅਖੀਰਲੀ ਵੇਲੇ ਜਦੋਂ ਇਹ ਧਨ ਛੱਡ ਦਿੰਦਾ ਸਭ ਛੱਡ ਦਿੰਦਾ ਤਬ ਰਾਖਣ ਕੀ ਕਹਾਂ ਕਹਾਨੀ ਉਦੋਂ ਕੀ ਗੱਲ ਦੱਸੀਏ ਕੌਣ ਰੱਖਦਾ ਹੈ ਕੋਈ ਨਹੀਂ ਰੱਖਦਾ ਰੇ ਬੋਰੇ ਤੁਹੇ ਕੜੀ ਨਾ ਰੱਖੇ ਕੋਈ ਸਭ ਕਾਢੋ ਕਾਢੋ ਹੋਈ ਸਾਰੇ ਕਹਿੰਦੇ ਨੇ ਹੁਣ ਸਮਾਂ ਹੋ ਗਿਆ ਜੀ ਘਰੋਂ ਬਾਹਰ ਇਹਨੂੰ ਕੱਢ ਦਿੱਤਾ ਜਾਵੇ ਜਦੋਂ ਪ੍ਰਾਣ ਮੁੱਕ ਗਏ ਬੰਦਾ ਜਿਹੜਾ ਹੈ ਉਹ ਘਰ ਬਾਹਰ ਕੱਢ ਦਿੱਤਾ ਜਾਂਦਾ ਹੈ ਤੇ ਕਿੰਨੀ ਕਮਾਲ ਦੀ ਗੱਲ ਹੈ ਵੇਖੋ ਉਹ ਬੰਦੇ ਦੇ ਜਿੰਨੇ ਵਸਤਰ ਨੇ ਨਾ ਕੋਈ ਨਹੀਂ ਲੈਂਦਾ ਉਹ ਬੰਦੇ ਦੇ ਜਿੰਨੇ ਵੀ ਸਾਧ ਸੰਗਤ ਜੀ ਦੂਜੀਆਂ ਚੀਜ਼ਾਂ ਹੋਣ ਉਹਨੇ ਰੱਖੀਆਂ ਹੋਣ ਉਹ ਕੋਈ ਨਹੀਂ ਲੈਂਦਾ ਉਹਦੇ ਵਸਤਰ ਉਹ ਵੀ ਸੁੱਟ ਦਿੰਦੇ ਨੇ ਸਰੀਰ ਦਾ ਜਿਹੜਾ ਵੀ ਉਹਨੇ ਲੀੜਾ ਲੱਥਾ ਪਾ ਲਿਆ ਜਿਹੜਾ ਵੀ ਵਰਤਦਾ ਉਹ ਸਾਰੇ ਚੱਕ ਚੱਕ ਕੇ ਘਰੋਂ ਬਾਹਰ ਆਪਾਂ ਸੁੱਟ ਦਿੰਦੇ ਹਾਂ ਜੇ ਕਰਕੇ ਉਹਨੇ ਮੁੰਦਰੀ ਪਾਈ ਹੋਵੇ ਛਾਬਾ ਪਾਈਆਂ ਹੋਣ ਉਹ ਕੱਢ ਕੱਢ ਕੇ ਰੱਖ ਲੈਂਦੇ ਸਾਥੀ ਕੌਣ ਹੈ ਸਾਥੀ ਤਾਂ ਧਨ ਦੇ ਬਣੇ ਨਾ ਸਾਰੇ ਸੋ ਮਹਾਰਾਜ ਜੀ ਇਹ ਗੱਲ ਕਰਦੇ ਨੇ ਅਖੀਰ ਵੇਲੇ ਕੋਈ ਨਹੀਂ ਰੱਖਦਾ ਸਾਰੇ ਕੱਢ ਦਿੰਦੇ ਹਨ ਹਾਂ ਅੰਤਿਮ ਕਾਲ ਕਹਿੰਦੇ ਚੇਤ ਰੇ ਚੇਤ ਅਚੇਤ ਮਹਾਂਪਸ ਅੰਤ ਕੀ ਬਾਰ ਅਕੇਲੋ ਹੀ ਜੈ ਹੈ ਅੰਤਿਮ ਸਮੇਂ ਜਦੋਂ ਆ ਜਾਂਦਾ ਮਰਨ ਉਪਰਾਂਤ ਬੰਦਾ ਕੱਲਾ ਹੀ ਜਾਂਦਾ ਹੈ ਕੋਈ ਨਹੀਂ ਇਹਦਾ ਸਾਥੀਦਾਰ ਹੁੰਦਾ ਹੈ
1: ਤਬ ਤੱਕ ਵੀਰ ਹੋਏ ਕਿਆ ਤਾਂ ਕੀ
0: ਉਦੋਂ ਤੱਕ ਕਹਿੰਦੇ ਬੰਦੇ ਦੇ ਸਾਰੇ ਲਾਗੇ ਹੁੰਦੇ ਨੇ ਮਰਨ ਉਪਰਾਂਤ ਕੋਈ ਨਹੀਂ ਹੁੰਦਾ ਜਦੋਂ ਇਹ ਬਿਪਤਾ ਆਉਂਦੀ ਹੈ ਅਖੀਰ ਵੇਲੇ ਕੋਈ ਨਹੀਂ ਸਾਥ ਦਿੰਦਾ ਤੇ ਇਸ ਲਈ ਕਹਿੰਦੇ ਹੁਣ ਤੋਂ ਹੀ ਕਾਕਾ ਦੀ ਇਹ ਸਾਥੀਦਾਰ ਬਣਾਉਣੇ ਹਨ
1: ਚਲਨ ਸੰਗ ਜੋ ਸ਼੍ਰੀ ਹਰ ਰੰਗਾ
0: ਕਹਿੰਦੇ ਇੱਕ ਵਾਹਿਗੁਰੂ ਪਰਮੇਸ਼ਰ ਦਾ ਨਾਮ ਹੈ ਚਲਣ ਜਿਹੜਾ ਨਾਲ ਚੱਲਦਾ ਹੈ ਸ਼੍ਰੀ ਹਰ ਰੰਗਾ ਉਹ ਪਰਮੇਸ਼ਰ ਵਾਹਿਗੁਰੂ ਜੀ ਦਾ ਨਾਮ ਹੈ ਨਾਮ ਦਾ ਰੰਗ ਹੈ
1: ਨਾਮ ਨਾ ਜਪਿਓ ਰਹਿਓ ਮਨ ਭੰਗਾ
0: ਜਿਹੜੇ ਨਾਮ ਨਹੀਂ ਜਪਦੇ ਜਿਨ੍ਹਾਂ ਦਾ ਮਨ ਭੰਗ ਹੈ ਮਨ ਵਿੱਚ ਨਾਮ ਨਹੀਂ ਵਸਿਆ ਹੋਇਆ ਹੈ
1: ਅਨਾਥ ਜਮ ਮਾਰਗ ਮਾਹੀ
0: ਉਹ ਅਨਾਥ ਨੇ ਜਮ ਮਾਰਗ ਮਾਹੀ ਜਦੋਂ ਬੰਦਾ ਜਮ ਕੋਲ ਜਾਂਦਾ ਨਾ ਉੱਥੇ ਕੀ ਹੁੰਦਾ ਸੁਖਮਨੀ ਸਾਹਿਬ ਜੀ ਆਪਾਂ ਸਾਰੇ ਪੜ੍ਹਦੇ ਹਾਂ ਮਹਾਰਾਜ ਜੀ ਕਹਿੰਦੇ ਜਹ ਮਾਰ ਕੇ ਗਨੇ ਜਾਏ ਨਾ ਕੋਸਾ ਹਰ ਕਾ ਨਾਮ ਉਹਾ ਸੰਗ ਤੋਸਾ ਜਹ ਪੈਂਡੇ ਮਹਾ ਅੰਤ ਗੁਬਾਰਾ ਹਰ ਕੇ ਨਾਮ ਸੰਗ ਉਜਿਆਰਾ ਜਿੱਥੇ ਸਾਧ ਸੰਗਤ ਜੀ ਕੋਈ ਨਹੀਂ ਜਾਂਦਾ ਉੱਥੇ ਨਾਮ ਜਾਂਦਾ ਹੈ ਨਾਮ ਨੇ ਚਾਨਣ ਉੱਥੇ ਕਰਨਾ ਹੈ ਨਾਮ ਨੇ ਹੀ ਰਾਹ ਦੱਸਣਾ ਹੈ ਨਾਮ ਨੇ ਹੀ ਤੋਸਾ ਤੋਸਾ ਕਹਿੰਦੇ ਨੇ ਗਿਫਟ ਕਹਿ ਲਓ ਜਾਂ ਐਸਾ ਪਦਾਰਥ ਜਿਹੜਾ ਕਿਸੇ ਨੂੰ ਦੇਣਾ ਹੋਵੇ ਤਾਂ ਉਸ ਸਮੇਂ ਕੀ ਲੈ ਕਰਕੇ ਜਾਓਗੇ ਤਾਂ ਕਹਿੰਦੇ ਇਕੱਲਾ ਨਾਮ ਹੀ ਨਾਲ ਨਿਭਦਾ ਹੈ ਇਹ ਕੋਈ ਇੱਕ ਸਾਡਾ ਸਾਥੀ ਹੈ ਸੰਗੀ ਹੈ ਸੋ ਮਹਾਰਾਜ ਜੀ ਕਹਿੰਦੇ ਹਨ ਉਹ ਹਰੀ ਪਰਮੇਸ਼ਰ ਵਾਹਿਗੁਰੂ ਜੀ ਦਾ ਨਾਮ ਦਾ ਰੰਗ ਇਹ ਕੋਈ ਸਾਡੇ ਨਾਲ ਨਿਭਦਾ ਹੈ
1: ਅਨੇਕ ਜਾਤ ਨਾ ਹੋਵਹਿ ਜਾਹੀ
0: ਜਿੱਥੇ ਬਹੁਤ ਜਾਤ ਨਾ ਜੀਵ ਨੂੰ ਪੀੜਾ ਹੁੰਦੀ ਹੈ ਜੇ ਕਰਕੇ ਨਾਮ ਨਾ ਹੋਵੇ ਬਹੁਤ ਉੱਥੇ ਪੀੜਾ ਜਿਹੜੀ ਹੈ ਉਹ ਜਮ ਰਾਜੇ ਦੀ ਸਾਨੂੰ ਭੋਗਣੀ ਪੈਂਦੀ ਹੈ
1: ਨਹਿ ਸਹਾਇ ਤਿਨ ਕੋ ਸੰਬੰਧੂ
0: ਉਹਨਾਂ ਦੀ ਉਸ ਵੇਲੇ ਸੰਬੰਧੀ ਨਹੀਂ ਸਹਾਇਤਾ ਕਰ ਸਕਦੇ ਜਿਹੜੇ ਰਿਸ਼ਤੇਦਾਰ ਨਾਤੇਦਾਰ ਨੇ ਉਹਨੀ ਉੱਥੇ ਸਾਡੀ ਸਹਾਇਤਾ ਕਰ ਸਕਦੇ, ਉੱਥੇ ਨਾਮ ਨਹੀਂ ਸਾਥ ਦੇਣਾ। ਉੱਥੇ ਇਹ ਪੁੱਛਿਆ ਜਾਣਾ ਤੇਰੇ ਕੋਲ ਨਾਮ ਹੈ ਕੀ, ਤੇਰੇ ਕੋਲ ਭਗਤੀ ਹੈ ਬੰਦਗੀ ਹੈ ਕੀ, ਸਤਸੰਗਤ ਕੀਤੀ ਹੈ? ਜੇ ਨਹੀਂ ਕੀਤੀ ਤਾਂ ਫਿਰ ਸਾਧ ਸੰਗਤ ਜੀ ਦੁਖੀ ਦੁੱਖ ਨੇ ਹੈਗਾ, ਜੇ ਕਰਕੇ ਕੀਤੀ ਹੈ ਤਾਂ ਫਿਰ ਉਹਦਾ ਨਿਸਤਾਰਾ ਹੋ ਜਾਣਾ। ਉੱਥੇ ਮਹਾਰਾਜ ਜੀ ਕਹਿਣ ਲੱਗੇ ਮੌਲਵੀ ਨੂੰ, ਕਹਿੰਦੇ ਉੱਥੇ ਕੋਈ ਸੰਗੀ ਸਾਥੀ ਜਿਹੜੇ ਨੇ ਉੱਥੇ ਨਹੀਂ ਕੰਮ ਆਉਂਦੇ, ਉੱਥੇ ਕੇਵਲ ਤੇ ਕੇਵਲ ਇੱਕ ਨਾਮ ਜਿਹੜਾ ਹੈ ਉਹ ਬੰਦੇ ਦੇ ਕੰਮ ਆਉਂਦਾ ਹੈ। ਜਿਨ੍ਹਾਂ ਦੇ ਨਾਲ ਬੰਦਾ ਸਾਰੀ ਉਮਰ ਅੰਧਾ ਬਣ ਕਰਕੇ ਜਿਨ੍ਹਾਂ ਦੇ ਵਿੱਚ ਫਸਿਆ ਰਹਿੰਦਾ ਮੋਹ ਦੇ ਵਿੱਚ, ਇਹਨਾਂ ਨਾਤਿਆਂ ਦੇ ਮੋਹ ਦੇ ਵਿੱਚ ਫਸਿਆ ਰਹਿੰਦਾ, ਇਹ ਉੱਥੇ ਕੰਮ ਨਹੀਂ ਦਿੰਦੇ ਹਨ। ਇਹ ਮੁਲਾਨੇ ਨੂੰ ਚੰਗੀ ਤਰ੍ਹਾਂ ਮਹਾਰਾਜ ਜੀ ਨੇ ਦੱਸਿਆ, ਉਹਨੇ ਸਾਰੀ ਗੱਲ ਜਾਣਨਾ ਕੀਤੀ ਹੈ। ਉਹਦੇ ਮਨ ਵਿੱਚ ਵੀ ਪਰਮੇਸ਼ਰ ਵਾਹਿਗੁਰੂ ਜੀ ਦੇ ਪ੍ਰਤੀ ਹੁਣ ਪ੍ਰੀਤੀ ਜਾਗ ਪਈ, ਮਹਾਰਾਜ ਜੀ ਨੇ ਕਿਰਪਾਲਤਾ ਕੀਤੀ ਹੈ, ਉਹਨੂੰ ਵੀ ਪ੍ਰੀਤੀ ਦੇ ਦਿੱਤੀ ਹੈ, ਪ੍ਰੀਤੀ ਦਾ ਰੰਗ ਚਾੜਤਾ। ਪਰਮੇਸ਼ਰ ਦੇ ਨਾਮ ਦਾ ਰੰਗ ਜਿਹੜਾ ਹੈ ਉਹ ਗੂੜਾ ਰੰਗ ਚਾੜਨਾ ਕੀਤਾ ਹੈ। ਹੁਣ ਮੌਲਵੀ ਕਹਿਣ ਲੱਗਾ, ਮੈਂ ਕੀ ਦੱਸਾਂ, ਮੈਂ ਆਇਆ ਸੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੂੰ ਸਿੱਧਾ ਕਰਨ ਲਈ, ਉਹਨਾਂ ਨੂੰ ਆਇਆ ਸੀ ਦੱਸਣ ਲਈ ਕਿ ਇਹ ਜਿਹੜੇ ਕੰਮ ਤੂੰ ਕਰ ਰਿਹਾ ਨਾ ਕਰੋ ਇਹ ਭਾਈ, ਤੇ ਸਗੋਂ ਕੀ ਕਹਿਣਾ ਇਹਨੇ ਤਾਂ ਮੇਰਾ ਹੀ ਮਨ ਫੇਰਤਾ, ਮੇਰਾ ਮਨ ਹੀ ਜਿਹੜਾ ਹੈ ਉਹ ਮੋੜ ਨਾ ਕੀਤਾ ਹੈ। ਜਿਵੇਂ ਹਾਥੀ ਜਿਹੜਾ ਹੈ ਨਾ ਉਹਦੇ ਸਿਰ ਤੇ ਅੰਕੁਸ਼ ਹੈ, ਹਾਥੀ ਨੂੰ ਚਲਾਉਣ ਵਾਲਾ ਜਿਹੜਾ ਹੁੰਦਾ ਹੈ ਨਾ ਉਹ ਸਾਧ ਸੰਗਤ ਜੀ ਅੰਕੁਸ਼ ਨਾਲ ਉਹਦੇ ਮੱਥੇ ਤੇ ਅੰਕੁਸ਼ ਨੂੰ ਜਦੋਂ ਮਾਰਦਾ ਹੈ ਤਾਂ ਹਾਥੀ ਨੂੰ ਅੰਕੁਸ਼ ਨਾਲ ਹੀ ਮੋੜਦਾ, ਹਾਥੀ ਨੂੰ ਪਤਾ ਨਹੀਂ ਕਿੱਧਰ ਮੁੜਨਾ, ਉਹ ਜਿਹੜਾ ਚਲਾਉਣ ਵਾਲਾ ਮਹਾਵਤ ਕਹਿੰਦੇ ਨੇ ਉਹ ਅੰਕੁਸ਼ ਨਾਲ ਉਹਨੂੰ ਮੋੜਦਾ। ਇਵੇਂ ਕਹਿੰਦੇ ਮਹਾਰਾਜ ਜੀ ਨੇ ਆਪਣੇ ਬਾਣੀ ਰੂਪੀ ਅੰਕੁਸ਼ ਦੇ ਨਾਲ ਮੇਰੇ ਮਨ ਨੂੰ ਮੋੜਨਾ ਕੀਤਾ, ਪ੍ਰੇਰਣਾ ਕੀਤਾ ਹੈ। ਇਹ ਜੋ ਵੀ ਕਹਿ ਰਹੇ ਨੇ ਗੁਨਾਹਕਾਰ, ਗੁਨਾਹ ਦੇ ਮਾਲਿਕ ਨੇ, ਬੇਅੰਤ ਖਜ਼ਾਨੇ ਗੁਨਾਹ ਨਾਲ ਭਰਪੂਰ ਹਨ ਤੇ ਸਾਚੀ ਗੱਲ ਦੱਸ ਰਹੇ ਹਨ। ਹਾਂ, ਇਹ ਜਿਹੜੀ ਕੁਟੰਬ ਦੀ ਪ੍ਰੀਤੀ ਹੈ ਨਾ ਮੋਹ ਹੈ, ਝੂਟਾ ਹੈ। ਮਹਾਰਾਜ ਜੀ ਕਹਿੰਦੇ ਕੂਰ ਝੂਟ ਜਾਣ ਕਰਕੇ ਮੌਲਵੀ ਨੇ ਇਹ ਮਹਾਰਾਜ ਜੀ ਦੇ ਬਚਨਾਂ ਨੂੰ ਸੱਚ ਜਾਣਿਆ ਤੇ ਕੁਟੰਬ ਦੀ ਜਿਹੜੀ ਪਰਿਵਾਰ ਦੀ ਆਦਿ ਪ੍ਰੀਤੀ ਜੋ ਮੋਹ ਕਰਕੇ ਹੈ ਉਹਨੂੰ ਝੂਟਾ ਜਾਣਿਆ ਹੈ। ਇਹ ਜਾਣਨਾ ਕੀਤਾ ਅਖੀਰਲੀ ਸਮੇਂ ਸਾਡੀ ਕੋਈ ਨੀ ਸਹਾਇਤਾ ਕਰ ਸਕਦਾ ਹੈ। ਹਾਂ, ਕੱਲਾ ਹੀ ਜੀਵ ਜਿਹੜਾ ਹੈ ਉਹ ਸਹੇ ਦੁੱਖ, ਅੱਗੇ ਜੇ ਸੁੱਖ ਵੀ ਮਿਲਿਆ ਉਹ ਕੱਲੇ ਨਹੀਂ ਭੋਗਣਾ, ਅੱਗੇ ਦੁੱਖ ਵੀ ਮਿਲਿਆ ਉਹ ਕੱਲੇ ਨਹੀਂ ਭੋਗਣਾ ਹੈ। ਕਿੱਧਰ ਦੀ ਗੱਲ ਚੱਲ ਰਹੀ ਹੈ? ਜਮ ਰਾਜੇ ਦੇ ਕੋਲ, ਉੱਥੇ ਸਾਧ ਸੰਗਤ ਜੀ। ਇਸ ਲਈ ਮਹਾਰਾਜ ਜੀ ਨੇ ਇਹ ਕਿਹਾ ਕਿ ਇੱਥੇ ਆ ਕਰਕੇ ਜਦੋਂ ਕੋਈ ਨਾਮ ਜਪਦਾ ਹੈ ਨਾ, ਕੋਈ ਭਗਤੀ ਕਰਦਾ, ਪਰਮੇਸ਼ਰ ਵਾਹਿਗੁਰੂ ਜੀ ਦੀ ਪ੍ਰਾਪਤੀ ਕਰ ਲੈਂਦਾ, ਉਹ ਆਪਣਾ ਉਧਾਰ ਕਰ ਲੈਂਦਾ ਤੇ ਦੂਜਿਆਂ ਦਾ ਕਿਵੇਂ ਕਰਦਾ, ਦੂਜਿਆਂ ਨੂੰ ਜੋੜਦਾ, ਪ੍ਰੇਰਦਾ, ਉਹਨਾਂ ਦਾ ਉਧਾਰ ਹੋ ਜਾਂਦਾ। ਪਰ ਅਸਲ ਸੁੱਖ ਜਿਹੜਾ ਮਿਲਣਾ ਉੱਥੇ ਉਸ ਨੂੰ ਇਕੱਲੇ ਨੂੰ ਹੀ ਮਿਲਦਾ ਹੈ, ਜੇ ਕਰਕੇ ਮਾੜੇ ਮੰਦੇ ਕਰਮ ਕੀਤੇ ਤਾਂ ਦੁੱਖ ਵੀ ਇਕੱਲੇ ਨੂੰ ਮਿਲਦਾ ਹੈ, ਅੱਗੇ ਜੀਵ ਇਕੱਲਾ ਹੀ ਦੁੱਖ ਸੁੱਖ ਭੋਗਦਾ ਹੈ। ਕਹਿੰਦੇ ਇਹ ਸੰਸਾਰ ਦੇ ਲੋਕ ਐਸੇ ਅਣਜਾਣ ਪੁਣੇ ਦੇ ਵਿੱਚ ਹਨ, ਉਹਨਾਂ ਨੂੰ ਪਤਾ ਹੀ ਨਹੀਂ ਹੈ, ਇਹ ਦਿਨੇ ਰਾਤ ਇਹਦੇ ਵਿੱਚ ਹੀ ਪਚੇ ਹੋਏ ਹਨ, ਆਪਣੇ ਕੰਮਾਂ ਦੇ ਵਿੱਚ ਲੱਗੇ ਹੋਏ ਨੇ ਸਾਰੇ, ਤੇ ਸਾਧ ਸੰਗਤ ਜੀ ਸਾਰੇ ਅਣਜਾਣ ਨੇ ਇਹਨਾਂ ਗੱਲਾਂ ਤੋਂ, ਅਣਜਾਣ ਹੋ ਕਰਕੇ ਫੋਕੇ ਕਰਮ ਜਿਹੜੇ ਨੇ ਜੀਵ ਕਮਾ ਰਹੇ ਨੇ। ਤੇ ਅਖੀਰ ਵਿੱਚ ਇਹ ਮੌਲਵੀ ਨੇ ਵੀ ਜਾਣਨਾ ਕੀਤਾ, ਦਿਨ ਰਹਿਣ ਦਿਨ ਤੇ ਰਾਤ ਇਵੇਂ ਹੀ ਜਿਹੜਾ ਹੈ ਬੰਦਾ ਆਪਣੀ ਅਜਾਈ ਗਵਾ ਰਿਹਾ ਹੈ। ਇਵੇਂ ਮੌਲਵੀ ਨੇ ਆਪਣੇ ਹਿਰਦੇ ਦੇ ਵਿੱਚ ਵਿਚਾਰ ਕੀਤੀ ਕਿ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੀਆਂ ਗੱਲਾਂ ਸਾਰੀਆਂ ਹੀ ਸੱਚ ਹਨ, ਇਸ ਲਈ ਮਹਾਰਾਜ ਜੀ ਦੀ ਮਹਿਮਾ ਕੀਤੀ ਹੈ। ਮੁਖ ਤੋਂ ਕਹਿਣ ਲੱਗਾ, ਕਹਿੰਦੇ ਤੁਹਾਡੀ ਉਮਰ ਤਾਂ ਬੜੀ ਅਜੇ ਥੋੜੀ ਹੈ, ਤੇ ਅਲਪ ਬੈਸ ਆਯੂ ਥੋੜੀ ਉਮਰ ਥੋੜੀ ਹੈ, ਪਰ ਤੁਹਾਡੇ ਵਿੱਚ ਗਿਆਨ ਜਿਹੜਾ ਹੈ ਉਹ ਵੱਡੇ ਵੱਡਿਆਂ ਦੇ ਵਿੱਚ ਵੀ ਐਸਾ ਗਿਆਨ ਨਹੀਂ ਜਿਹੜਾ ਗਿਆਨ ਤੁਹਾਡੇ ਵਿੱਚ ਹੈ। ਇਹ ਤਾਂ ਸੰਸਾਰ ਦੇ ਭਲੇ ਦੇ ਲਈ ਕੋਈ ਸੰਤ ਹਿਤਕਾਰੀ, ਇਹ ਨਾਨਕ ਦੇਵ ਜੀ ਦੇ ਰੂਪ ਦੇ ਵਿੱਚ ਇਹ ਕੋਈ ਵੱਡੇ ਸੰਤ ਹਿਤਕਾਰੀ ਸੰਸਾਰ ਦਾ ਭਲਾ ਕਰਨ ਲਈ ਆਏ ਹਨ। ਜਿਨ੍ਹਾਂ ਨੇ ਸਿਸਤਾ ਥੋੜੀ ਜੀ ਅਰਬਲਾ ਥੋੜੀ ਉਮਰ ਦੇ ਵਿੱਚ ਹੀ ਬੰਦਗੀ ਨੂੰ ਜਾਣਨਾ ਕੀਤਾ, ਬੰਦਗੀ ਦੇ ਵਿੱਚ ਜੁੜੇ ਹਨ, ਸਾਰਿਆਂ ਦਾ ਭਲਾ ਕਰਨਾ ਨੇਕੀ ਕਰਨੀ ਮਨ ਵਿੱਚ ਠਾਣਨਾ ਕੀਤਾ ਹੈ। ਜਿਨ੍ਹਾਂ ਨੇ ਸਾਰੇ ਬਦੀ ਖਿਆਲ ਸਾਰੇ ਮਾੜੇ ਖਿਆਲ ਜਿਹੜੇ ਨੇ ਮਨ ਵਿੱਚੋਂ ਭੁਲਾ ਦਿੱਤੇ, ਵਿਸਾਰ ਦਿੱਤੇ ਹਨ, ਹਾਂ ਹਿਰਦੇ ਦੇ ਵਿੱਚ ਪ੍ਰੀਤੀ ਦੀ ਰੀਤ ਨੂੰ ਧਾਰਨ ਕੀਤਾ, ਪਰਮੇਸ਼ਰ ਦੀ ਪ੍ਰੀਤੀ ਨੂੰ ਹਿਰਦੇ ਵਿੱਚ ਵਸਾਉਣਾ ਕੀਤਾ ਹੈ, ਤੇ ਆਪਣੇ ਮਨ ਨੂੰ ਵਿਸ਼ਿਆਂ ਤੋਂ ਉਦਾਸ ਕਰ ਦਿੱਤਾ ਹੈ, ਵਾਹਿਗੁਰੂ ਪਰਮੇਸ਼ਰ ਦੇ ਪ੍ਰੇਮ ਨੂੰ ਧਾਰਨ ਕੀਤਾ। ਮੌਲਵੀ ਕਹਿ ਰਿਹਾ ਮਹਾਰਾਜ ਜੀ ਦੇ ਗਿਰਾ ਜਿਹੜੀ ਇਹ ਬੋਲ ਜਿਹੜੇ ਨੇ ਉਹ ਪ੍ਰੇਮ ਦੇ ਵਿੱਚ ਭਰੇ ਹੋਏ ਹਨ। ਇੰਜ ਮਹਾਰਾਜ ਜੀ ਦੀ ਉਸਤਤ ਸੁਣ ਕਰਕੇ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਉਸ ਮੌਲਵੀ ਤੋਂ ਆਪਣੀ ਉਸਤਤ ਸੁਣ ਕਰਕੇ ਫਿਰ ਮਹਾਰਾਜ ਜੀ ਨੇ ਸ਼ਬਦ ਦਾ ਜਿਹੜਾ ਹੈ ਇਹ ਜਿਹੜਾ ਤਿਲੰਗ ਰਾਗ ਦਾ ਸ਼ਬਦ ਹੈ ਯਕ ਅਰਜ਼ ਗੁਫਤਮ ਪੇਸ ਤੋਂ ਦਰਗੋਸ ਕੁਨ ਕਰਤਾਰ ਇਸ ਦਾ ਮਹਾਰਾਜ ਜੀ ਨੇ ਤੀਜਾ ਪਦਾ ਉਚਾਰਨ ਕੀਤਾ। ਉਸ ਦੇ ਵਿਚਾਰ ਆਪ ਜੀ ਆਣੇ ਆਉਣ ਵਾਲੇ ਦਿਨ ਸਰਵਣ ਕਰਨੀ ਹੈ। ਇੱਥੇ ਸਮੇਂ ਦੀ ਸਮਾਪਤੀ ਹੈ ਸਾਧ ਸੰਗਤ ਜੀ, ਇੱਕ ਨਹੀਂ ਅਨੇਕ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ਣਾ, ਸੱਚੇ ਪਾਤਸ਼ਾਹ ਮਹਾਰਾਜ ਜੀ ਬਖਸ਼ਣ ਯੋਗ ਹੈ। ਸੋ ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ

ਬਿੰਦ ਹੇ ਗੁਣ ਨਿਧਾਨ ਜਾਕੈ ਸਦਾ ਬਿਬੇਕ ਹੇ ਅਪਰਮ ਪਰ ਹਰ ਹਰੇ ਹੈ ਪੀ ਹੋਵਣ ਹਾਰ ਹੇ ਸੰਤਾਂ ਕੈ ਸਦਾ ਸੰਗ ਨਿਧਾਰਾ ਆਧਾਰ ਹੇ ਠਾਕੁਰ ਹਾਂ ਦਾਸਰੋ।

ਜੀ ਗੁਰੂ ਗਰੀਬ ਨਿਵਾਜ ਅੰਤਰਜਾਮੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਆਪ ਜੀ ਦੇ ਮਹਾਨ ਪਾਵਨ ਪਵਿੱਤਰ ਸਥਾਨ ਤਖ਼ਤ ਸੱਚਖੰਡ ਸ਼੍ਰੀ ਹਜ਼ੂਰ ਸ਼੍ਰੀ ਅਬਚਲ ਨਗਰ ਸਾਹਿਬ ਜੀ ਵਿਖੇ ਸੰਧਿਆ ਵੇਲੇ ਗੁਰ ਇਤਿਹਾਸ ਦੀ ਕਥਾ ਵਿਚਾਰ ਕਰਦੇ ਹੋਏ ਇੱਕ ਨਹੀਂ ਅਨੇਕ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ਣਾ ਦਰ ਆਈਆਂ ਸੰਗਤਾਂ ਦੀ ਹਾਜ਼ਰੀ ਦਰ 'ਤੇ ਪ੍ਰਵਾਨ ਕਰਨਾ ਤਿਲ ਫੁੱਲ ਭੇਟਾਵਾਂ ਦਰ 'ਤੇ ਪ੍ਰਵਾਨ ਕਰਨੀਆਂ ਕਾਰਜ ਰਾਸ ਕਰਨੇ ਯਾਤਰਾ ਸਫਲੀ ਕਰਨੀ ਹਰਮਦਾਨ ਫਤਿਹ ਕਰਨਾ ਸੁੱਖ ਹੋਵੇ ਨਾਮ ਚਿਤਾਵੇ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਸਾ ਮਹੱਲਾ ਪਹਿਲਾ, ਸੁਣ ਵੱਡਾ ਆਖੇ ਸਭ ਕੋਈ, ਕਿ ਵੱਡ ਵੱਡਾ ਡੀਠਾ ਹੋਏ, ਕੀਮਤ ਪਾਏ ਨਾ ਕਹਿਆ ਜਾਏ, ਕਹਣੇ ਵਾਲੇ ਤੇਰੇ ਰਹੇ ਸਮਾਏ। ਵੱਡੇ ਮੇਰੇ ਸਾਹਿਬਾ, ਗਹਿਰ ਗੰਭੀਰਾ ਗੁਣੀ ਗਹੀਰਾ, ਕੋਈ ਨ ਜਾਣੈ ਤੇਰਾ ਕੀਤਾ, ਕੇ ਵੱਡ ਚੀਰਾ ਰਹਾਓ। ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ, ਗਿਆਨੀ ਧਿਆਨੀ ਗੁਰ ਗਰਹਾਈ, ਕਹਿਣ ਨ ਜਾਈ ਤੇਰੀ ਤਿਲ ਵਡਿਆਈ। ਸਭ ਸਤ ਸਭ ਤਪ ਸਭ ਚੰਗਿਆਈਆਂ, ਸਿੱਧਾਂ ਪੁਰਖਾਂ ਕੀਆਂ ਵਡਿਆਈਆਂ, ਤੁਧ ਵਿਣ ਸਿੱਧੀ ਕਨੈ ਨ ਪਾਈਆ, ਕਰਮ ਮਲੈ ਨਾਹੀ ਠਾਕ ਰਹਾਈਆ। ਆਖਣ ਵਾਲਾ

ਸੱਚ ਸਾਹਿਬ ਸੱਚ ਨਾਇ ਰਹਾਉ ਸੱਚੇ ਨਾਮ ਕੀ ਤਲ ਵਡਿਆਈ ਆਖ ਥਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ।

ਜੇ ਵਡਿਆਪ ਤੇ ਵਡ ਤੇਰੀ ਦਾਤ, ਜਿਨ ਦਿਨ ਕਰ ਕੈ ਕੀਤੀ ਰਾਤ, ਖਸਮ ਵਸਾਰਹਿ ਤੇ ਕਮ ਜਾਤ, ਨਾਨਕ ਨਾਵੈ ਬਾਜ ਸੁਨਾਤ। ਰਾਗ ਗੂਜਰੀ ਮਹੱਲਾ ਚੌਥਾ, ਹਰ ਕੇ ਜਨ ਸਤਿਗੁਰ ਸਤਿਪੁਰਖਾ, ਬਿਨਾ ਕਰੋ ਗੁਰ ਪਾਸ, ਹਮ ਕੀ ਰੇ ਕਿਰਮ ਸਤਿਗੁਰ

ਕੀਓ ਪਰਿਆ ਸੈਲ ਪਥਰ ਮਹਿ ਜੰਤ ਉਪਾਏ ਤਾਕਾ ਰਜਕ ਆ ਗਏ ਕਰ ਧਰਿਆ ਮੇਰੇ ਮਾਧਵ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਰਹਾਉ ਜਨ ਪਿਤਾ ਲੋਕ ਸੁਤ ਬੰਤਾ ਕੋਇ ਨ ਕਿਸ ਕੀ ਧਰਿਆ ਸਿਰ ਸਿਰ ਰਜਕ ਸੰਭਾਹੀ ਠਾਕੁਰ ਕਾਹੇ ਮਨ ਭਾਉ ਕਰਿਆ ਊੜੇ ਊੜ ਆਵੈ ਸੈ ਕੂਸਾ ਤਿਸ ਪਾਛੈ ਬਚਰੇ ਸ਼ਰਿਆ ਤਿਨ ਕਵਣ ਖਲਾਵੈ ਕਵਣ ਚੁਗਾਵੈ ਮਨ ਮਹਿ ਸਿਮਰਨ ਕਰਿਆ

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਗ ਆਸਾ ਮਹੱਲਾ ਚੌਥਾ। ਸੋ ਪੁਰਖ ਇੱਕ ਓਂਕਾਰ ਸਤਿਗੁਰ ਪ੍ਰਸਾਦ। ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮਾ ਅਗਮ ਅਪਾਰਾ। ਸਭ ਧਿਆਵਹਿ ਸਭ ਧਿਆਵਹਿ ਤੁਧ ਜੀ ਹਰ ਸੱਚੇ ਸਿਰਜਣਹਾਰਾ। ਸਭ ਜੀ ਤੁਮਾਰੇ ਜੀ ਤੂੰ ਜੀਆਂ ਕਾ ਦਾਤਾਰਾ। ਹਰ ਧਿਆਵੋ ਸੰਤੋ ਜੀ ਸਭ ਦੁੱਖ ਵਿਸਾਰਨ ਹਾਰਾ। ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ। ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਪੁਰਖ ਸਮਾਣਾ। ਇੱਕ ਦਾਤੇ ਇੱਕ ਭਿਖਾਰੀ ਜੀ ਸਭ ਤੇਰੇ ਚੋਜ ਵਿਡਾਣਾ।

ਆਖ ਵਖਾਣਾ ਜੋ ਸੇਵਹਿ ਤੁਧ ਜੀ ਜਨ ਨਾਨਕ ਤਿਨ ਕੁਰਬਾਨਾ ਹਰ ਧਿਆਵੇ ਤੁਧ ਜੀ ਸੇ ਜਿਨ ਜੁਗ ਮਹਿ ਸੁਖ ਵਾਸੀ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿਨ ਤੂਟੀ ਜਮ ਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਿਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਸਲਾਹਨ ਤੁਧ ਜੀ ਹਰ ਅਨਕ ਅਨੇਕ ਅਨੰਤਾ ਤੇਰੀ ਅਨਕ ਕਰੈ ਹਰ ਪੂਜਾ ਜੀ ਤਬ ਤਾਪਹਿ ਜਪਹਿ ਬੇਅੰਤਾ ਤੇਰੇ ਅਨੇਕ ਪੜੈ ਬਹੁ ਸਿਮ੍ਰਿਤ ਸਾਸਤ ਜੀ ਕਰ ਕ੍ਰਿਆ ਖਟ ਕਰਮ ਕਰੰਤਾ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੇ ਮੇਰੇ ਹਰ ਭਗਵੰਤਾ ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ ਤੁਧ ਜੀਵੜਿਅਵਰ ਨਾ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਹਿ ਚਲ ਕਰਤਾ ਸੋਈ

ਪਾਈ ਰਹਾਉ। ਸਭ ਤੇਰੀ ਤੂੰ ਸਭਨੀ ਧਿਆਇਆ, ਜਿਸਨੂੰ ਕਿਰਪਾ ਕਰੇ ਤਿਨ ਨਾਮ ਰਤਨ ਪਾਇਆ। ਗੁਰਮੁਖ ਲਾਧਾ ਮਨਮੁਖ ਗਵਾਇਆ, ਤੁਦ ਆਪ ਵਿਛੋੜਿਆ ਆਪ ਮਿਲਾਇਆ। ਤੂੰ ਦਰਿਆਉ ਸਭ ਤੁਝ ਹੀ ਮਾਹੇ, ਤੁਝ ਬਿਨ ਦੂਜਾ ਕੋਈ ਨਾ ਹੈ। ਜੀ ਜੰਤ ਸਭ ਤੇਰਾ ਖੇਲ, ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ। ਜਿਸਨੂੰ ਤੂੰ ਜਾਣਾ ਹੈ ਸੋਈ ਜਨ ਜਾਣੈ, ਹਰ ਗੁਣ ਸਦ ਹੀ ਆਖ ਵਖਾਣੈ। ਜਿਨ ਹਰ ਸੇਵਿਆ ਤਿੰਨ ਸੁਖ ਪਾਇਆ, ਸਹਿਜੇ ਹੀ ਹਰ ਨਾਮ ਸਮਾਇਆ। ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ, ਤੁਧ ਬਿਨ ਦੂਜਾ ਅਵਰ ਨਾ ਕੋਏ। ਤੂੰ ਕਰ ਕਰ ਵੇਖਹਿ ਜਾਣੈ ਸੋਏ, ਜਨ ਨਾਨਕ ਗੁਰਮੁਖ ਪ੍ਰਗਟ ਹੋਏ। ਆਸਾ ਮਹੱਲਾ ਪਹਿਲਾ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਚੌਪਈ, ਬਹੁਰ ਅਸਰ ਕਾ ਕਾਟ ਸਮਾਥਾ, ਸ਼੍ਰੀ ਅਸਕੇਤ ਜਗਤ ਕੇ ਨਾਥਾ, ਦੁੱਤੇ ਬਾਨ ਸੌ ਦਵਰ ਕਰ ਕਾਟ ਦਿਓ ਅਸਧੁਜ ਨਰ ਨਾਹਰ, ਪੁਨਰਾ ਚਸਕਾ ਕਾਟਾ ਸੀਸਾ, ਸ਼੍ਰੀ ਅਸਕੇਤ ਜਗਤ ਕੇ ਈਸਾ, ਓਪਨ ਬ੍ਰਿਸ਼ਟ ਗਗਨ ਤੇ ਭਈ, ਸਭੈਨ ਆਨ ਵਧਾਈ ਦਈ, ਧਨ ਧਨ ਲੋਗਨ ਕੇ ਰਾਜਾ, ਦੁਸ਼ਟਨ ਦਾਹ ਗਰੀਬ ਨਵਾਜਾ, ਅਖਲ ਭਵਨ ਕੇ ਸਿਰਜਨ ਹਾਰੇ, ਦਾਸ ਜਾਨ ਮੁਹਿਲਿਹੁ ਉਬਾਰੇ, ਕਵਿਓ ਬਾਚ ਬੇਨਤੀ ਚੌਪਈ, ਹਮਰੀ ਕਰੋ ਹਾਥ ਦੈ ਰੱਛਾ, ਪੂਰਨ ਹੋਏ ਚਿਤ ਕੀ ਇੱਛਾ, ਤਉ ਚਰਨਨ ਮਨ ਰਹੇ ਹਮਾਰਾ, ਆਪਣਾ ਜਾਨ ਕਰੋ ਪ੍ਰਤਪਾਰਾ, ਹਮਰੇ ਦੁਸ਼ਟ ਸਭੈ ਤੁਮ ਘਾਵੋ, ਆਪ ਹਾਥ ਦੈ ਮੋਹੇ ਬਚਾਵੋ, ਸੁਖੀ ਬਸੈ ਮੋਰੋ ਪਰਿਵਾਰਾ, ਸੇਵਕ ਸਿੱਖ ਸਭੈ ਕਰ ਤਾਰਾ, ਮੋਰ ਅੱਛਾ ਨਿਜ ਕਰ ਦੈ ਕਰੀਐ, ਸਭੈ ਰਨ ਕਉ ਆਜ ਸੰਘਰੀਐ, ਪੂਰਨ ਹੋਏ ਹਮਾਰੀ ਆਸਾ, ਤੋਰ ਭਜਨ ਕੀ ਰਹੇ ਪਿਆਸਾ, ਤੁਮੈਂ ਛਾੜ ਕੋਈ ਅਵਰ ਨਾ ਦਿਆਉਂ, ਜੋ ਬਰ ਚਾਉਂ ਸੋ ਤੁਮ ਤੇ ਪਾਉਂ, ਸੇਵਕ ਸਿੱਖ ਹਮਾਰੇ ਤਾਰੀ ਹੈ, ਚੁਨ ਚੁਨ ਸਤਰ ਹਮਾਰੇ ਮਾਰੀ ਹੈ, ਆਪ ਹਾਥ ਦੈ ਮੁਝੈ ਉਭਰੀਐ, ਮਰਨ ਕਾਲ ਕਾ ਤ੍ਰਾਸ ਨਵਰੀਐ, ਪੂਜੋ ਸਦਾ ਹਮਾਰੇ ਪੱਛਾ, ਸ਼੍ਰੀ ਅਸਧੁਜ ਜੂੰ ਕਰੀਅਹੁ ਰੱਛਾ, ਰਾਖ ਲਿਹੋ ਮੋਹਿ ਰਾਖਨ ਹਾਰੇ, ਸਾਹਿਬ ਸੰਤ ਸਹਾਏ ਪਿਆਰੇ, ਦੀਨ ਬੰਦ ਦੁਸ਼ਟਨ ਕੇ ਹੰਤਾ, ਤੁਮ ਹੋ ਪੁਰੀ ਚਤਰ ਦਸ ਕੰਤਾ, ਕਾਲ ਪਾਏ ਬ੍ਰਹਮਾ ਪਪਧਰਾ, ਕਾਲ ਪਾਏ ਸ਼ਿਵਜੂ ਅਵਤਰਾ, ਕਾਲ ਪਾਏ ਕਰ ਬਿਸ਼ਨ ਪ੍ਰਕਾਸਾ, ਸਕਲ ਕਾਲ ਕਾ ਕੀਆ ਤਮਾਸਾ, ਜਵ

ਆਚੀਨਤ ਨਹਿਭਿਵ ਆਪ ਆਪਨੀ ਬੁਧ ਹੈ ਜੇਤੀ ਬਰੰਤ ਭਿੰਨ ਭਿੰਨ ਤੁਹ ਤੇਤੀ ਤੁਮਰਾ ਲਖਾ ਨ ਜਾਏ ਪਸਾਰ ਕਹਿ ਬਿਦ ਸਜਾ ਪ੍ਰਥਮ ਸੰਸਾਰ ਏਕੈ ਰੂਪ ਅਨੂਪ ਸਰੂਪਾ ਰੰਕ ਭਯੋ ਰਾਵ ਕਹੀ ਭੂਪਾ ਅੰਡਜ ਜੇ ਰਜ ਸੀ ਤਜ ਕੀਨੀ ਉਤਭੁਜ ਖਾਨ ਬਹੁਰ ਰਚ ਦੀਨੀ ਕਾਹੂੰ ਫੂਲ ਰਾਜਾ ਹੋਏ ਬੈਠਾ ਕਾਹੂੰ ਸਮਿਟ ਭਯੋ ਸੰਕਰ ਕੈਠਾ ਸਗਰੀ ਸ੍ਰਿਸ਼ਟ ਦਿਖਾਏ ਅਚੰਭਵ ਆ ਜੁਗਾਦ ਸਰੂਪ ਸਯੰਭਵ ਅਬ ਰੱਛਾ ਮੇਰੀ ਤੁਮ ਕਰੋ ਸਿੱਖ ਉਬਾਰ ਅਸਿੱਖ ਸੰਘਰੋ ਦੁਸ਼ਟ ਜਿਤੇ ਉਠਵਤ ਤੁਤ ਪਾਤਾ ਸਕਲ ਮਲੇਛ ਕਰੋ ਰਣਗਾਤਾ ਜੇ ਅਸ ਦੁਜ ਤਉ ਸ਼ਰਣੀ ਪਰੇ ਤਿਨਕੇ ਦੁਸ਼ਟ ਦੁਖਤ ਹੋਏ ਮਰੇ ਪੁਰਖ ਜਾਣ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਵਾਰ ਧੀਐ ਹੈ ਤਾਕੇ ਕਾਲ ਨਿਕਟ ਨਹਿ ਹੈ ਰੱਛਾ ਹੋਏ ਤਾਹੀਂ ਸਭ ਕਾਲਾ ਦੁਸ਼ਟ ਅਰਿਸ਼ਟ ਟਰੈ ਤਤਕਾਲਾ ਕਿਰਪਾ ਦ੍ਰਿਸ਼ਤਨ ਜਾਏ ਨਿਹਰ ਹੋ ਤਾਂ ਕੇ ਤਾਪ ਤੁਨਕ ਮਹਿ ਹਰ ਹੋ ਰਿੱਧ ਸਿੱਧ ਘਰ ਮੂੰ ਸਭ ਹੋਈ ਦੁਸ਼ਟ ਛਾ ਛੁਐ ਸਕੈ ਨ ਕੋਈ ਏਕ ਵਾਰ ਜਿੰਤ ਮੈਂ ਸੰਭਾਰਾ ਕਾਲ ਫਾਂਸ ਤੇ ਤਾਹੀਂ ਉਬਾਰਾ ਜਿਨ ਨਰ ਨਾਮ ਤਿਹਾਰੂ ਕਹਾ ਦਾਰਤ ਦੁਸ਼ਟ ਦੋਖ ਤੇ ਰਹਾ ਖੜਗ ਕੇਤ ਮੈਂ ਸ਼ਰਣ ਤਿਹਾਰੀ ਆਪ ਹਾਥ ਦੈ ਲਿਹੋ ਉਬਾਰੀ ਸਰਬ ਠੌਰ ਮੋਹ ਹੋ ਸਹਾਈ ਦੁਸ਼ਟ ਦੋਖ ਤੇ ਲਿਹੋ ਬਚਾਈ ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸੁਭਰਾਤਾ ਕਿਲ ਵਿਕ ਸਕਲ ਦੇਹ ਕੋ ਹਰਤਾ ਦੁਸ਼ਟ ਦੋਖੀਅਨ ਕੋ ਛੈ ਕਰਤਾ ਸ਼੍ਰੀ ਅਜਦੁਜਾ ਬਹਿ ਦਿਆਲਾ ਪੂਰਨ ਕਰਾ ਗ੍ਰੰਥ ਤਤਕਾਲਾ ਮਨ ਬਾਂਸ਼ਦ ਫਲ ਪਾਵੇ ਸੋਈ ਦੁਖ ਨਾ ਤਸੈ ਪਿਆ ਪਤ ਕੋਈ ਅੜਲ ਸੁਨੈ ਗੁੰਗ ਜੋ ਯਾਹੇ ਸੋ ਰਸੁਨਾ ਪਾਵਈ ਸੁਨੈ ਮੂੜ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਬ ਬਾਚ ਦੋਹਰਾ ਜੋ ਨਿਜ ਬ੍ਰਹਮ ਸੋ ਕਹਾ ਸੋ ਕਹਿ ਜਗ ਮਾਹੇ ਜੋ ਤਹਿ ਪ੍ਰਭ ਕੋ ਧਿਆਏ ਹੈ ਅੰਤ ਸੁਰਗ ਕੋ ਜਾਹਿ ਦੋਹਰਾ ਹਰ ਹਰ ਜਨ ਦੁਈ ਏਕ ਹੈ ਬਿਚਾਰ ਕਿਛ ਨਾਹੇ ਜਲ ਤੇ ਉਪਜ ਤਰੰਗ ਜਿਉਂ ਜਲ ਹੀ ਬਖੈ ਸਮਾਹਿ ਦੋਹਰਾ ਜਬ ਆਇਸ ਪ੍ਰਭ ਕੋ ਭਇਓ ਜਨਮ ਧਰਾ ਜਗ ਆਏ ਅਬ ਮੈਂ ਕਥਾ ਸੰਖੇਪ ਤੇ ਸਭ ਹੂੰ ਕਹਿਤ ਸੁਨਾ ਕਬ ਬਾਚ ਦੋਹਰਾ ਠਾਡ ਭਇਓ ਮੈਂ ਜੋਰ ਕਰ ਬਚਨ ਕਹਾ ਸੁਰ ਨਿਆਏ ਪੰਥ ਚਲੈ ਤਬ ਜਗਤ ਮੈਂ ਜਬ

ਕਟੇ ਨਾਨਕ ਰਾਏ, ਸਭ ਸਿੱਖਨ ਕੋ ਸੁਖ ਦੇ, ਜਹਿ ਤਹਿ ਭਏ ਸਹਾਇ ਦੋਹਰਾ, ਠੀਕਰ ਫੋਰ ਦਲੀਸ ਸਿਰ ਪ੍ਰਭ ਪੁਰ ਕੀਆ ਭਿਆਨ ਤੇਗ।

ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਓਂਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ, ਸਹਿਜ ਸੇਤੀ ਮਨ ਵਜੀਆਂ ਵਾਧਾਈਆਂ। ਰਾਗ ਰਤਨ ਪਰਿਵਾਰ ਭਰੀਆਂ, ਸ਼ਬਦ ਗਾਵਣੀ ਆਈਆਂ, ਸਭ ਦੋਤ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ। ਕਹ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ, ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਣਾ, ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ। ਸਭਨਾ ਗਲਾ ਸਮਰੱਥ ਸੁਆਮੀ, ਸੋ ਕਿਉ ਮਨੋ ਵਿਸਾਰੇ, ਕਹ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੀ ਸਾਹਿਬਾ ਕਿਆ ਨਾਹੀ ਘਰ ਤੇਰੇ, ਕਰਤਾ ਤੇਰੇ ਸਭ ਕਿਛ ਹੈ, ਜਿਸ ਦੇ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ, ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਘਨੇਰੇ, ਕਹ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰੇ, ਸਾਚਾ ਨਾਮ ਮੇਰਾ ਆਧਾਰੋ, ਸੱਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਨ ਸੁਖ ਮਨ ਆਏ ਵਸੀਆ, ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿਟੋਂ, ਜਿਸ ਦੀਆਂ ਇਹ ਵਡਿਆਈਆਂ। ਕਹ ਨਾਨਕ ਸੁਣ ਹੋ ਸੰਤੋ, ਸ਼ਬਦ ਧਰੋ ਪਿਆਰੋ, ਸੱਚਾ ਨਾਮ ਮੇਰਾ ਆਧਾਰੋ, ਵਾਜੇ ਪੰਜ ਸ਼ਬਦ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ, ਪੰਜ ਦੂਤ ਦਵਸ ਕੀਤੇ, ਕਾਲ ਕੰਟਕ ਮਾਰਿਆ, ਦੁਰ ਕਰਮ ਪਾਇਆ, ਤੁਧ ਜਿਨ ਕਉ ਸੇ ਨਾਮ ਹਰ ਕੈ ਲਾਗੇ। ਕਹ ਨਾਨਕ ਤਹਿ ਸੁਖ ਹੋਆ, ਤਿਤ ਘਰ ਅਨਹਦ ਵਾਜੇ, ਆਨੰਦ ਸੁਣੋ ਵਡ ਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ, ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ, ਸੰਤ ਸਾਜਨ ਭਏ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੌੜੀ ਤਿੱਥੈ ਤੂੰ ਸਮਰੱਥ, ਜਿੱਥੈ ਕੋਏ ਨਾਹੇ, ਉਥੈ ਤੇਰੀ ਰੱਖ ਅਗਨੀ ਉਦਰ ਮਾਹੇ। ਸੁਣ ਕੈ ਜਮ ਕੇ ਦੂਤ ਨਾਏ, ਤੇਰੈ ਛੱਡ ਜਾਹੇ। ਭਉ ਜਲ ਬਿਕਮ ਅਸਗਾਹੁ, ਗੁਰ ਸ਼ਬਦੀ ਪਾਰ ਪਾਹੇ। ਜਿਨ ਕਉ ਲੱਗੀ ਪਿਆਸ, ਅੰਮ੍ਰਿਤ ਸੇ ਖਾਹੇ। ਕਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੇ, ਸਭ ਸਹਿਨੋ ਕਿਰਪਾਲ ਸੰਭਾਲੇ ਸਾਹੇ ਸਾਹੇ। ਬਿਰਥਾ ਕੋਇ ਨ ਜਾਏ, ਜੇ ਆਵੈ ਤੁਧ ਆਇ। ਸਲੋਕ ਮਹੱਲਾ ਪੰਜਵਾਂ। ਅੰਤਰ ਗੁਰ ਆਰਾਧਣਾ, ਜਿਹਵਾਂ ਜਪ ਗੁਰ ਨਾਵ। ਨੇਤਰੀ ਸਤਿਗੁਰ ਪੇਖਣਾ, ਸਰਵਣੀ ਸੁਲਣਾ ਗੁਰ ਨਾਵ। ਸਤਿਗੁਰ ਸੇਤੀ ਰਤਿਆ, ਦਰ ਗਹਿ ਪਾਈਐ ਠਾਵ। ਕਹੁ ਨਾਨਕ ਕਿਰਪਾ ਕਰੇ, ਜਿਸ ਨੂੰ ਇਹ ਵੱਥ ਦੇ। ਜਗ ਮਹਿ ਉੱਤਮ

ਸਮਰਾਓ ਸ਼੍ਰੀ ਹਰਿ ਰਾਏ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਐ ਘਰ ਨਾਉਣ ਦਿਆ ਵੇਧਾਏ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਲਗੀਧਰ ਜੀ ਪਿਤਾ ਪੰਥ ਦੇ ਵਾਲੀ ਅੰਮ੍ਰਿਤ ਕੇ ਦਾਤੇ ਸ਼ਮਸ਼ੇਰ ਬਹਾਦਰ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਜੀ ਦੇ ਆਤਮਕ ਸਰੂਪ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਾਗਤੀ ਜੋ ਜ਼ਾਹਰਾ ਜ਼ੂਰ ਹਾਜ਼ਰਾ ਜ਼ੂਰ ਸਰਬ ਕਲਾ ਭਰਪੂਰ ਸਭ ਥਾਈ ਹੋਏ ਸਹਾਇ ਚਾਰ ਸਾਹਿਬਜ਼ਾਦੇ ਸਾਹਿਬ ਅਜੀਤ ਸਿੰਘ ਜੀ ਸਾਹਿਬ ਜੁਝਾਰ ਸਿੰਘ ਜੀ ਸਾਹਿਬ ਜ਼ੋਰਾਵਰ ਸਿੰਘ ਜੀ ਸਾਹਿਬ ਫਤਿਹ ਸਿੰਘ ਜੀ ਪੰਜ ਪਿਆਰਿਓ ਚਾਲੀ ਮੁਕਤਿਓ ਸਰਬ ਸ਼ਹੀਦੋ ਮਰੀਦੋ ਸਚਿਆਰਿਓ ਪਿਆਰਿਓ ਸਭ ਥਾਈ ਹੋਏ ਸਹਾਇ ਸਲੋਕ ਮਹੱਲਾ ਦੂਜਾ ਆਪੇ ਜਾਣੇ ਕਰੇ ਆਪ ਆਪੇ ਆਣੇ ਰਾਸ ਤਿਸੈ ਅੱਗੇ ਨਾਨਕਾ ਖਲੈ ਕੀਚੇ ਅਰਦਾਸ ਸਤ ਸ਼੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲੋ ਜੀ ਸਰਬ ਸਮੂਹ ਖਾਲਸੇ ਜੀ ਕੀ ਅਰਦਾਸ ਸ਼੍ਰੀ ਵਾਹਿਗੁਰੂ ਜੀ ਕੇ ਪਾਸ ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ ਬਿਰਦ ਕੀ ਪੈਜ ਰਹੇ ਪੰਥ ਕੀ ਜੀਤ ਸ਼੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕਾ ਮਨ ਨੀਵਾ ਮਤ ਉੱਚੀ ਮਤ ਪਤਕਾ ਰਾਖਾ ਆਪ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੇ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ ਖਾਲਸੇ ਜੀ ਕੀ ਦੇਖ ਤੇਖ ਫਤਿਹ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਰਹੇ ਧਰਮ ਕਾ ਜੈਕਾਰ ਖਾਲਸਾ ਜੀ ਸਾਹਿਬ ਬੋਲੋ ਜੀ ਖਾਲਸੇ ਜੀ ਕੋ ਨਾਮ ਦਾਨ ਸਿੱਖੀ ਦਾਨ ਗੁਰਮਤਿ ਦਾਨ ਬੁੱਧ ਬਵੇਕ ਰਹਿਤ ਰਿਛਾ ਦਾਨ ਖਾਲਸੇ ਜੀ ਕੋ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਰੋਵਰ ਜੀ ਕੇ ਇਸ਼ਨਾਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦਦਾਰ ਮੇਲੇ ਬੋਲੋ ਜੀ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਸੰਤੋਖਸਰ ਜੀ ਬਵੇਕਸਰ ਜੀ ਰਾਮਸਰ ਜੀ ਕੌਲਸਰ ਜੀ ਤਰਨ ਤਾਰਨ ਜੀ ਤਪਿਆਨੇ ਜੀ ਖਡੂਰ ਜੀ ਗੁਰੂ ਕੀ ਬੌਲੀ ਸ਼੍ਰੀ ਗੋਬਿੰਦਵਾਲ ਸਾਹਿਬ ਜੀ ਕੇ ਇਸ਼ਨਾਨ ਦਰਸ਼ਨ ਦਦਾਰ ਮੇਲੇ ਬੋਲੋ ਜੀ ਥੰਮ ਜੀ ਨਨਕਾਣੇ ਜੀ ਕਰਤਾਰਪੁਰ ਜੀ ਬਾਬੇ ਨਾਨਕ ਡੇਹਰੇ ਜੀ ਤਖ਼ਤ ਕੇਸਗੜ੍ਹ ਸਾਹਿਬ ਆਨੰਦਪੁਰ ਜੀ ਕੀਰਤਪੁਰ ਜੀ ਪਾਤਾਲਪੁਰ ਜੀ ਲਖਨੌਰ ਜੀ ਚਮਕੌਰ ਜੀ ਫਤਿਹਗੜ੍ਹ ਸਾਹਿਬ ਜੀ ਦਮਦਮਾ ਸਾਹਿਬ ਜੀ ਧਮਤਾਨ ਜੀ ਮੁਕਤਸਰ ਜੀ ਪੌਂਟੇ ਜੀ ਤਖ਼ਤ ਪਟਨਾ ਸਾਹਿਬ ਹਰਿਮੰਦਰ ਦਿੱਲੀ ਮੈਂ ਸ਼ੀਸ਼ਗੰਜ ਰਕਾਬਗੰਜ ਬਾਲਾ ਸਾਹਿਬ ਬੰਗਲਾ ਸਾਹਿਬ ਸੱਤੋ ਝੰਡਿਆਂ ਸਾਹਿਬਾਂ ਜੀ ਦੇ ਸੁੱਖ ਦੇ ਦਰਸ਼ਨ ਦਦਾਰ ਮੇਲੇ ਬੋਲੋ ਜੀ ਭਗੌੜ ਸਾਹਿਬ ਜੀ ਪੰਜੇ ਸਾਹਿਬ ਜੀ ਕਪਾਲ ਮੋਚਨ ਜੀ ਰਣਮੋਚਨ ਜੀ ਨਾਨਕ ਮੱਤੇ ਜੀ ਤਿਲਗੰਜੀ ਜੀ ਨਾਨਕ ਜੀਰਾ ਜੀ ਸ਼ਿਕਾਰਘਾਟ ਜੀ ਹੀਰਾਘਾਟ ਜੀ ਮਾਤਾ ਸਾਹਿਬ ਦੇਵਾਂ ਜੀ ਸੰਗਤ ਸਾਹਿਬ ਜੀ ਮਾਲਟੇਕੜੀ ਸਾਹਿਬ ਜੀ ਬਸਮਤ ਨਗਰ ਦਮਦਮਾ ਸਾਹਿਬ ਜੀ ਬੰਦਾ ਘਾਟ ਜੀ ਨਗੀਨਾ ਘਾਟ ਜੀ ਸ਼੍ਰੀ ਗੰਗਾ ਜੀ ਗੋਦਾਵਰੀ ਜੀ ਕੇ ਇਸ਼ਨਾਨ ਦਰਸ਼ਨ ਦਦਾਰ ਮੇਲੇ ਬੋਲੋ ਜੀ ਸਰਬ ਸਮੂਹ ਖਾਲਸੇ ਜੀ ਕੋ ਨਗਾਰਿਆਂ ਨਿਸ਼ਾਨ ਸਾਹਿਬਾਂ ਸੰਜੁਗਤ ਤਖ਼ਤ ਸੱਚਖੰਡ ਸ਼੍ਰੀ ਹਜ਼ੂਰ ਸ਼੍ਰੀ ਅਬਚਲ ਨਗਰ ਸਾਹਿਬ ਜੀ ਦੇ ਸੁੱਖ ਦੇ ਦਰਸ਼ਨ ਦਦਾਰ ਮੇਲੇ ਬੋਲੋ ਜੀ ਸਤਿ ਸ਼੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲੋ ਜੀ ਸਤਿ ਸ਼੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲੋ ਜੀ ਬੋਲੋ ਬੋਲੋ ਬੋਲੋ ਜੀ ਸ਼੍ਰੀ ਵਾਹਿਗੁਰੂ ਜੀ ਜੀ ਗੁਰੂ ਗਰੀਬ ਨਿਵਾਜ਼ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਮਹਾਰਾਜ ਆਪ ਜੀ ਕੇ ਹਜ਼ੂਰ ਅੰਮ੍ਰਿਤਮਈ ਸ਼ਬਦ ਬਾਣੀ ਕੀਰਤਨ ਚੌਕੀ ਸੋਧਰ ਰਹਿਰਾਜ ਸਾਹਿਬ ਜੀ ਕੀ ਅਰਦਾਸ ਅਖਰ ਵਾਧਾ ਘਾਟਾ ਭੂਲ ਚੁੱਕ ਮਾਫ਼ ਕਰਨਾ ਬਾਣੀ ਸੱਚਖੰਡ ਵਿੱਚ ਪ੍ਰਵਾਨ ਕਰਨਾ ਆਈਆਂ ਸਮੂਹ ਸੰਗਤਾਂ ਦੀ ਹਾਜ਼ਰੀ ਪ੍ਰਵਾਨ ਕਰਨਾ ਸਿੱਖ ਪੜ੍ਹਦੇ ਸੁਣਦੇ ਸਰਬਤ ਲਾਹੇ ਬੰਦ ਹੋਣ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੀ ਸਰਬਤ ਕਾਫਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

세르다이바 마라자라니 츤디샤레 뻔냐

ਸਤਸੰਗ ਜੀ ਗੁਰੂ ਸਾਹਿਬ ਜੀ ਦਾ ਲੰਗਰ ਤਿਆਰ, ਪ੍ਰਸ਼ਾਦਾ ਸ਼ੱਕਰ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰੋ।

0: ਨਸ਼ਾਨ ਪਿੱਛੇ ਹੈਗਾ ਤੇ ਕਿੱਧਰ ਨੂੰ ਬਹਿ ਗਿਆ।
1: ਠੀਕ ਹੈ ਠੀਕ ਹੈ, ਆਪੇ ਬਹਿੰਦੇ ਨੇ।

ਸਾਇਆ ਤੇਰੀ ਦੀਦ ਵਾਸਤੇ ਜਦੋਂ

हो सुते सुते।

ਸਾਧ ਸੰਗਤ ਜੀ, ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ, ਬਾਬਾ ਬੁੱਢਾ ਜੀ ਦੇ ਬਚਨਾਂ ਤੋਂ ਪੈਦਾ ਹੋਏ, ਪ੍ਰਕਾਸ਼ ਹੋਇਆ ਉਹਨਾਂ ਦਾ। ਦੋ ਤਿੰਨ ਦਿਨ ਤੋਂ ਬੀਬੀਆਂ ਕਹਿ ਰਹੀਆਂ ਸਨ ਸੁਲੱਖਣੀ ਦਾ ਸ਼ਬਦ ਪੜ ਦਿਓ, ਫਿਰ ਆਪਣੇ ਕੋਲ ਤਾਂ ਅੱਜ ਦਾ ਦਿਨ ਹੀ ਹੈ ਨਾ ਇੱਥੇ ਰਹਿਣ ਦਾ। ਇਸ ਕਰਕੇ ਸਭ ਦੇ ਜਿਹਦੇ ਮਨ ਦੀ ਇੱਛਾ ਕੋਈ ਰਹਿ ਨਾ ਜਾਵੇ, ਆਪਾਂ ਸਭ ਦੀ ਆਪਣੀ ਵੀ ਤੇ ਸਭ ਦੀ ਇੱਛਾ ਪੂਰੀ ਕਰਨੀ ਹੈ, ਤੇ ਆਓ ਸਾਰੇ ਸੁਲੱਖਣੀ ਦਾ ਸ਼ਬਦ ਪੜ੍ਹਦੇ ਹਾਂ ਤੇ ਗੁਰੂ ਮਹਾਰਾਜ ਦੀ ਗੋਦ ਵਿੱਚ ਬੈਠੇ ਹੋਏ ਹਾਂ। ਇਸ ਪਵਿੱਤਰ ਧਰਤੀ ਤੇ ਬੈਠਣ ਦਾ ਸਾਨੂੰ ਇੱਕ ਸੁਭਾਗਾ ਸਮਾਂ ਪ੍ਰਾਪਤ ਹੋਇਆ ਹੈ। ਸਾਡੇ ਬੜੇ ਵੱਡੇ ਭਾਗ ਹਨ, ਪੂਰਬਲੇ ਭਾਗ ਜਾਗੇ ਹਨ ਸਾਡੇ, ਜਿਹੜੇ ਸੰਗਤ ਵਿੱਚ ਤੇ ਸੱਚਖੰਡ ਵਿੱਚ ਜਿੰਦੇ ਜੀ ਬੈਠੇ ਹੋਏ ਹਾਂ ਅਸੀਂ। ਕਦੀ ਕਹਿੰਦੇ ਹਨ ਕਿ ਅਸੀਂ ਜਦੋਂ ਇਸ ਦੁਨੀਆਂ ਤੋਂ ਚਲੇ ਜਾਣਾ ਹੈ ਫਿਰ ਸੱਚ, ਕਹਿੰਦੇ ਹਨ ਕਿ ਤੁਸੀਂ ਸੱਚਖੰਡ ਜਾਣਾ ਜਾਂ ਨਰਕਾਂ ਜਾਂ ਸਵਰਗਾਂ 'ਚ ਜਾਣਾ। ਅਸੀਂ ਤੇ ਜਿੰਦੇ ਹੋਏ ਸੱਚਖੰਡ ਵਿੱਚ ਬੈਠੇ ਹੋਏ ਹਾਂ। ਸਾਡਾ ਗੁਰੂ ਸਾਹਿਬ ਜੀ ਨੇ ਸਾਡੀ ਬਾਂਹ ਫੜੀ, ਇਸ ਗੁਰੂ ਸਾਹਿਬ ਜੀ ਨੇ ਸਾਨੂੰ ਖੁਸ਼ੀਆਂ ਬਖਸ਼ੀਆਂ ਤੇ ਇਸ ਪਵਿੱਤਰ ਧਰਤੀ ਤੇ ਆਉਣ ਦਾ ਸੁਭਾਗਾ ਸਮਾਂ ਸਾਨੂੰ ਮਿਲਿਆ ਹੈ ਤੇ ਗੁਰੂ ਸਾਹਿਬ ਦੇ ਅੱਗੇ ਝੋਲੀ ਅੱਡ ਕੇ ਜਾਣਾ ਹੈ ਕਿ ਸੱਚੇ ਪਾਤਸ਼ਾਹ ਸਭ ਤੋਂ ਵੱਡੀ ਸਾਨੂੰ ਦਾਤ ਨਾਮ ਦੀ ਬਖਸ਼ਿਓ, ਤੰਦਰੁਸਤੀਆਂ ਦੇਹ ਰੁਕਤਾ ਦੀ ਦਾਤ ਬਖਸ਼ਿਓ, ਤੇ ਜਿਨ੍ਹਾਂ ਜਿਨ੍ਹਾਂ ਨੂੰ ਘਰਾਂ ਵਿੱਚ ਕਮੀਆਂ ਪੇਸ਼ੀਆਂ ਹਨ ਤਾਂ ਸਭ ਦੀਆਂ ਇਹ ਕਮੀਆਂ ਪੇਸ਼ੀਆਂ ਦੂਰ ਕਰ ਦੇਣੀਆਂ, ਸਭ ਦੇ ਮਨ ਦੀਆਂ ਇੱਛਾ ਪੂਰੀਆਂ ਕਰ ਦੇਣੀਆਂ। ਕਿਉਂਕਿ ਹਰ ਮਾਪੇ ਜਿਹੜੇ ਹੁੰਦੇ ਆ ਨਾ ਆਪਣੇ ਬੱਚਿਆਂ ਦੀ ਅਰਦਾਸਾਂ ਕਰਾਉਂਦੇ ਕਿ ਸੱਚੇ ਪਾਤਸ਼ਾਹ ਬੱਚਿਆਂ ਦੇ ਕਾਰੋਬਾਰ ਚੱਲਣ, ਬੱਚਿਆਂ ਨੂੰ ਤੰਦਰੁਸਤੀਆਂ ਬਖਸ਼ੇ, ਬੱਚੇ ਕਾਮਯਾਬ ਹੋ ਜਾਣ ਜੀਵਨ ਦੇ ਵਿੱਚ ਤੇ ਲਾਇਕ ਬੱਚੇ ਬਣਨ। ਇਸ ਕਰਕੇ ਗੁਰੂ ਸਾਹਿਬ ਅੱਗੇ ਅਰਦਾਸਾਂ ਬੇਨਤੀਆਂ ਕਰਕੇ ਸੱਚੇ ਪਾਤਸ਼ਾਹ ਤੂੰ ਹੀ ਸਾਡੀ ਪੁਕਾਰ ਸੁਣ ਸਕਦਾ ਹੈ, ਤੂੰ ਹੀ ਸਾਨੂੰ ਇਸ ਭਵ ਸਾਗਰ ਤੋਂ ਪਾਰ ਕਰ ਸਕਦਾ ਹੈ। ਆਓ ਪਿਆਰੀ ਸਾਧ ਸੰਗਤ ਜੀ, ਸੁਲੱਖਣੀ ਦਾ ਸ਼ਬਦ ਬੜੇ ਪ੍ਰੇਮ ਨਾਲ ਪੜ੍ਹਨਾ, ਇੱਦਾਂ ਪੜ੍ਹਨਾ ਕਿ ਹਰਗੋਬਿੰਦ ਸਿੰਘ ਮਹਾਰਾਜ ਜੀ ਕੋਲ ਹੀ ਬੈਠੇ ਹਨ, ਗੁਰੂ ਗੋਬਿੰਦ ਸਿੰਘ ਕਲਗੀਆਂ ਵਾਲੇ ਪਾਤਸ਼ਾਹ ਜੀ ਝੋਲੀਆਂ ਭਰ ਰਹੇ ਹਨ। ਜੇ ਆਪਾਂ ਇਸ ਉਸ ਚੀਜ਼ ਨੂੰ ਮਹਿਸੂਸ ਕਰਾਂਗੇ ਫਿਰ ਸਭ ਕੁਛ ਹੋ ਮਿਲੇਗਾ ਤੇ ਫਿਰ ਸਾਨੂੰ ਆਨੰਦ ਵੀ ਆਏਗਾ ਤੇ ਸੁਣਨ ਵਿੱਚ ਵੀ, ਤੇ ਫਿਰ ਗੁਰੂ ਸਾਹਿਬ ਕੋਲ ਖੁਸ਼ੀਆਂ ਆਪਾਂ ਪ੍ਰਾਪਤ ਇਸੇ ਤਰ੍ਹਾਂ ਹੀ ਕਰ ਸਕਦੇ ਹਾਂ। ਉਹ ਸਾਰੇ ਜੁੜੀਆਂ

ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਨਾਨ ਜੰਤੂ ਪਾ ਕੇ ਸੰਭਾਲੇ ਸਭਨਾ ਜਿਨ ਕਰਤੇ ਕੰਨਾ ਕੀਆ ਚਿੰਤਾ ਵਹਿ ਕਰਨੇਤਾ ਸੋ ਕਰਤਾ ਚਿੰਤਾ ਕਰੇ ਜਿਨ ਪਾਇਆ ਜਗ ਤਿਸ ਜੁਹਾਰੇ ਸਵਸਥ ਤਿਸ ਤਿਦ ਬਾਣਿਆ ਭਗ ਨਾ

ਮੂਰਖ ਪੰਡਤ ਹਿਕਮਤ ਸੰਜੇ ਕਰੇ ਪਿਆਰ, ਧਰਮੀ ਧਰਮ ਕਰੇ ਗਾ ਵਾਵੈ, ਮੰਗੈ ਮੁਕ ਦਵਾਰ, ਜਤੀ ਸਦਾ ਵੇ ਜੁਗਦਾ ਜਾਣ ਛੜ ਬਹਿ ਗਰਬਾਰ, ਸਭ ਕੋ ਪੂਰਾ ਆਪ ਹੋਵੇ ਕਟਨਾ ਕੋਈ ਆਖੈ, ਪਤ ਪ੍ਰਵਾਹ ਨਾ ਪਿੱਛੇ ਪਾਈਐ।